ਕੋਈ ਨਾਉ ਨਾ ਜਾਣੇ ਮੇਰਾ ਵਾਹਿਗੁਰੂ। ਬੋਲੋ ਜੀ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਜੀ। ਅਰਦਾਸ ਇੱਕ ਓਅੰਕਾਰ ਸ਼੍ਰੀ ਵਾਹਿਗੁਰੂ ਜੀ ਕੀ ਫਤਿਹ। ਸ਼੍ਰੀ ਭਗਵਤੀ ਜੀ ਸਹਾਏ ਵਾਰ ਸ਼੍ਰੀ ਭਗਵਤੀ ਜੀ ਕੀ ਪਾਤਸ਼ਾਹੀ ਦਸਵੀਂ ਪ੍ਰਥਮ ਭਗਵਤੀ ਸਿਮਰ ਕੈ ਗੁਰ ਨਾਨਕ ਲਈ ਧਿਆਏ। ਫਿਰ ਅੰਗਦ ਗੁਰ ਤੇ ਅਮਰਦਾਸ ਰਾਮਦਾਸ ਹੋਈ ਸਹਾਏ। ਅਰਜਨ ਹਰ ਗੋਬਿੰਦ ਨੂੰ ਸਿਮਰਾਉ ਸ਼੍ਰੀ ਹਰ ਰਾਏ। ਸ਼੍ਰੀ ਹਰ ਕ੍ਰਿਸ਼ਨ ਧਿਆਈਐ ਜਿਸ ਡਿੱਠੇ ਸਭ ਦੁੱਖ ਜਾਏ। ਤੇਗ ਬਹਾਦਰ ਸਿਮਰਿਆ ਕਰਨਾਉ ਨਿਧ ਆਵੈ ਤਾਹੇ। ਸਭ ਥਾਈਂ ਹੋਏ ਸਹਾਏ। ਦਸਵੇਂ ਪਾਤਸ਼ਾਹ ਸ਼੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਸਭ ਥਾਈਂ ਹੋਏ ਸਹਾਏ। ਦਸਾਂ ਪਾਤਸ਼ਾਹੀਆਂ ਦੀ ਜੋਤ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਠ ਦੀਦਾਰ ਦਾ ਧਿਆਨ ਧਰ ਕੇ ਖਾਲਸਾ ਜੀ ਸਾਹਿਬ ਬੋਲੋ ਜੀ ਵਾਹਿਗੁਰੂ ਵਾਹਿਗੁਰੂ। ਪੰਜਾਂ ਪਿਆਰਿਆਂ ਚੌਹਾਂ ਸਾਹਿਬਜ਼ਾਦਿਆਂ ਚਾਲੀ ਮੁਕਤਿਆਂ ਹਠੀਆਂ ਜਪੀਆਂ ਤਪੀਆਂ ਜਿਨ੍ਹਾਂ ਨਾਮ ਜਪਿਆ ਵੰਡ ਛਕਿਆ ਦੇਗ ਚਲਾਈ ਤੇਗ ਵਾਹੀ ਦੇਖ ਕੇ ਅੰਡਿਠ ਕੀਤਾ ਤਿਨ੍ਹਾਂ ਪਿਆਰਿਆਂ ਸਚਿਆਰਿਆਂ ਦੀ ਕਮਾਈ ਦਾ ਧਿਆਨ ਧਰ ਕੇ ਬੋਲੋ ਜੀ ਵਾਹਿਗੁਰੂ। ਜਿਨ੍ਹਾਂ ਸਿੰਘਾਂ ਸਿੰਘਣੀਆਂ ਨੇ ਧਰਮ ਹੇਤ ਸੀਸ ਦਿੱਤੇ ਬੰਦ ਬੰਦ ਕਟਾਏ ਖੋਪਰੀਆਂ ਲੁਹਾਈਆਂ ਚਰਖੜੀਆਂ 'ਤੇ ਚੜ੍ਹੇ ਆਰਿਆਂ ਨਾਲ ਚਰਾਏ ਗਏ ਗੁਰਦੁਆਰਿਆਂ ਦੀ ਸੇਵਾ ਲਈ ਕੁਰਬਾਨੀਆਂ ਕੀਤੀਆਂ ਧਰਮ ਨਹੀਂ ਹਾਰਿਆ ਸਿੱਖੀ ਕੇਸਾਂ ਸਵਾਸਾਂ ਸੰਗ ਨਿਭਾਈ ਤਿਨ੍ਹਾਂ ਸ਼ਹੀਦ ਸਿੰਘਾਂ ਸਿੰਘਣੀਆਂ ਦੀ ਕਮਾਈ ਦਾ ਧਿਆਨ ਧਰ ਕੇ ਬੋਲੋ ਜੀ ਵਾਹਿਗੁਰੂ। ਪੰਜਾਂ ਤਖਤਾਂ ਸਰਬੱਤ ਗੁਰਦੁਆਰਿਆਂ ਦਾ ਧਿਆਨ ਧਰ ਕੇ ਬੋਲੋ ਜੀ ਵਾਹਿਗੁਰੂ। ਪ੍ਰਿਥਮੈਨ ਸਰਬੱਤ ਖਾਲਸਾ ਜੀ ਕੀ ਅਰਦਾਸ ਹੈ ਜੀ ਸਰਬੱਤ ਖਾਲਸਾ ਜੀ ਕੋ। ਵਾਹਿਗੁਰੂ ਵਾਹਿਗੁਰੂ ਵਾਹਿਗੁਰੂ। ਚਿਤ ਆਵੇ ਚਿਤਾਵਨ ਕਾ ਸਦਕਾ ਸਰਬ ਸੁਖ ਹੋਵੇ। ਜਹਾਂ ਜਹਾਂ ਖਾਲਸਾ ਜੀ ਸਾਹਿਬ ਤਹਾਂ ਤਹਾਂ ਰਛਿਆ ਰਿਆਇਤ ਦੇਖ ਦੇਖ ਫਤਿਹ। ਬਿਰਧ ਕੀ ਪੈਜ ਪੰਥ ਕੀ ਜੀਤ ਸ੍ਰੀ ਸਾਹਿਬ ਜੀ ਸਹਾਏ। ਖਾਲਸੇ ਜੀ ਕੇ ਬੋਲ ਬਾਲੇ ਬੋਲੋ ਜੀ ਵਾਹਿਗੁਰੂ ਵਾਹਿਗੁਰੂ। ਸਿੱਖਾਂ ਨੂੰ ਸਿੱਖੀ ਦਾਨ ਕੇਸਦਾਨ ਰਹਿਤਦਾਨ ਵਿਵੇਕਦਾਨ ਵਿਸਾਹਦਾਨ ਭਰੋਸਾਦਾਨ ਦਾਨਾ ਸਰਦਾਨ ਨਾਮਦਾਨ ਸ਼੍ਰੀ ਅੰਮ੍ਰਿਤਸਰ ਸਾਹਿਬ ਜੀ ਦੇ ਦਰਸ਼ਨ ਇਸ਼ਨਾਨ ਚੌਂਕੀਆਂ ਝੰਡੇ ਬੁੰਗੇ ਜੁਗੋ ਜੁਗ ਅਟਲ ਧਰਮ ਕਾ ਜੈਕਾਰ। ਖਾਲਸਾ ਜੀ ਸਾਹਿਬ ਬੋਲੋ ਜੀ ਵਾਹਿਗੁਰੂ। ਸਿੱਖਾਂ ਦਾ ਮਨ ਨੀਵਾਂ ਮਤ ਉੱਚੀ ਮਤ ਪਤ ਦੇ ਰਾਖੇ ਆਪ ਅਕਾਲ ਪੁਰਖ। ਹੇ ਆਪਣੇ ਪੰਥ ਦੇ ਸਦਾ ਸਹਾਈ ਦਤਾਰ ਜੀਓ ਗੁਰਦੁਆਰਾ ਸ਼੍ਰੀ ਨਨਕਾਣਾ ਸਾਹਿਬ ਹੋਰ ਗੁਰਦੁਆਰੇ ਗੁਰਧਾਮਾਂ ਦੇ ਜਿਨ੍ਹਾਂ ਤੋਂ ਪੰਥ ਨੂੰ ਵਿਛੋੜਿਆ ਗਿਆ ਖੁੱਲ੍ਹੇ ਦਰਸ਼ਨ ਦੀਦਾਰ ਅਤੇ ਸੇਵਾ ਸੰਭਾਲ ਦਾ ਦਾਨ ਖਾਲਸਾ ਜੀ ਨੂੰ ਬਖਸ਼ੋ। ਹਿਨਮਾਣਿਆਂ ਦੇ ਮਾਣ ਸਤਿਗੁਰੂ ਨਿਤਾਣਿਆਂ ਦੇ ਤਾਣ ਧੰਨ ਧੰਨ ਸਾਹਿਬ ਸ਼੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਆਪ ਜੀ ਦੇ ਪਾਵਨ ਚਰਨਾਂ 'ਚ ਅਰਦਾਸ ਬੇਨਤੀ ਹੈ। ਆਪ ਜੀ ਦੀ ਕਿਰਪਾ ਰਹਿਮਤ ਦਾ ਸਦਕਾ ਆਪ ਜੀ ਦੀ ਪਾਵਨ ਹਜ਼ੂਰੀ ਅੰਦਰ ਸੋਦਰ ਸ਼ਬਦ ਚੌਂਕੀ ਕੀਰਤਨ ਉਪਰੰਤ ਰਹਿਰਾਸ ਸਾਹਿਬ ਜੀ ਦੇ ਪਾਠ ਹੋਏ ਹਨ। ਸਤਿਗੁਰੂ ਸਮੁੱਚੀ ਸੇਵਾ ਨਿਭਾਉਂਦਿਆਂ ਹੋਈਆਂ ਭੁੱਲਾਂ ਦੀ ਖਿਮਾ ਬਖਸ਼ਣੀ ਅੱਗੋਂ ਤੋਂ ਸੁਮਤ ਬਖਸ਼ਿਸ਼ ਕਰਨੀ ਜੀ। ਪੜ੍ਹੀ ਸੁਣੀ ਬਾਣੀ ਦਾ ਭਾਵ ਦਰ ਆਈਆਂ ਸੰਗਤਾਂ ਦੇ ਹਿਰਦਿਆਂ 'ਤੇ ਵਸਾਉਣਾ ਸਭ ਸੰਗਤਾਂ ਦੀ ਹਾਜ਼ਰੀ ਤਿਲ ਫੁੱਲ ਭੇਟਾ ਦਰ ਪ੍ਰਵਾਨ ਕਰਨਾ ਸਭ ਨੂੰ ਅੰਦਰੋਂ ਘਰੋਂ ਸਿੱਖੀ ਸਿਦਕ ਭਰੋਸਾ ਨਾਮਦਾਨ ਬਖਸ਼ਣਾ ਪਰਿਵਾਰਾਂ ਵਿੱਚ ਸੁੱਖ ਸ਼ਾਂਤੀ ਚੜ੍ਹਦੀ ਕਲਾ ਪ੍ਰੇਮ ਇਤਫਾਕ ਦੀ ਦਾਤ ਕਾਰੋਬਾਰਾਂ 'ਚ ਤਰੱਕੀਆਂ ਬਰਕਤਾਂ ਬਖਸ਼ਣੀਆਂ ਬੱਚਿਆਂ ਦੇ ਸਿਰਾਂ 'ਤੇ ਮਿਹਰ ਭਰੇ ਹੱਥ ਰੱਖ ਕੇ ਗੁਰਮਤਿ ਦੀ ਸੋਝੀ ਉੱਚ ਵਿੱਦਿਆ ਦੇ ਦਾਨ ਬਖਸ਼ਣੇ ਸ਼ੁਭ ਭਾਵਨਾਵਾਂ ਪੂਰੀਆਂ ਕਰਨੀਆਂ ਸੇਵਾ ਸਿਮਰਨ ਦੀ ਦਾਤ ਬਖਸ਼ ਕੇ ਨਿਵਾਜਣਾ ਖਾਲਸਾ ਪੰਥ ਦੀ ਚੜ੍ਹਦੀ ਕਲਾ ਬਖਸ਼ਿਸ਼ ਕਰਨੀ ਜੀ। ਬੰਦੀ ਸਿੰਘਾਂ ਦੀ ਰਿਹਾਈ ਵਾਸਤੇ ਆਪ ਜੀ ਦੇ ਪਾਵਨ ਚਰਨਾਂ 'ਚ ਅਰਦਾਸ ਬੇਨਤੀ ਹੈ। ਧੰਨ ਧੰਨ ਸਤਿਗੁਰੂ ਸਾਹਿਬ ਸ਼੍ਰੀ ਗੁਰੂ ਰਾਮਦਾਸ ਮਹਾਰਾਜ ਜੀ ਦੇ ਜੋਤੀ ਜੋਤ ਦਿਵਸ ਨੂੰ ਸਤਿਗੁਰੂ ਜੀ ਮੁੱਖ ਰੱਖਦੇ ਹਾਂ।
ਆਪ ਜੀ ਦੇ ਪਾਵਨ ਚਰਨਾਂ 'ਚ ਅਰਦਾਸ ਬੇਨਤੀ ਹੈ, ਸਤਿਗੁਰੂ ਜੀ ਕਿਰਪਾ ਕਰਨੀ ਸਭ ਸੰਗਤਾਂ ਦੇ ਸਿਰ 'ਤੇ, ਮਿਹਰ ਭਰੇ ਹੱਥ ਰੱਖਣੇ ਸਤਿਗੁਰੂ ਜੀ, ਉਹ ਬਾਣੀ ਬਾਣੀ ਨਾਲ ਪ੍ਰੇਮ ਬਖਸ਼ਿਸ਼ ਕਰਨੇ, ਆਪਣੀ ਪਾਵਨ ਹਜ਼ੂਰੀ ਬਖਸ਼ਿਸ਼ ਕਰਕੇ ਸਭ ਨੂੰ ਚੜ੍ਹਦੀ ਕਲਾ ਪ੍ਰਦਾਨ ਕਰਨੀ ਜੀ। ਆਪ ਜੀ ਦੀ ਪਾਵਨ ਹਜ਼ੂਰੀ ਅੰਦਰ ਕੜਾਹ ਪ੍ਰਸ਼ਾਦ ਦੀ ਦੇਗ ਹਾਜ਼ਰ ਹੈ, ਦਰ ਪ੍ਰਵਾਨ ਹੋਵੇ, ਪ੍ਰਵਾਨ ਹੋਇਆ ਪ੍ਰਸ਼ਾਦ ਸਾਧ ਸੰਗਤ ਵਿੱਚ ਵਰਤਾਉਣ ਦੀ ਆਗਿਆ ਬਖਸ਼ੋ, ਪਾਵਨ ਹੁਕਮਨਾਮੇ ਬਖਸ਼ਿਸ਼ ਕਰਕੇ ਸੰਗਤਾਂ ਨੂੰ ਨਿਹਾਲ ਕਰੋ, ਸ਼ਾਮ ਦੇ ਦੀਵਾਨਾਂ ਵਿੱਚ ਕੀਰਤਨ ਆਰੰਭ ਕਰਨ ਦੀ ਆਗਿਆ ਬਖਸ਼ੋ ਜੀ, ਸੁੱਖ ਹੋਵੇ, ਨਾਮ ਚਿੱਤ ਆਵੇ, ਨਾਨਕ ਨਾਮ ਚੜ੍ਹਦੀ ਕਲਾ ਤੇਰੇ ਭਾਣੇ ਸਰਬੱਤ ਦਾ ਭਲਾ ਸਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਦੋਹਰਾ

ਮੈਡਮ, ਸਤਿਕਾਰਯੋਗ ਗੁਰੂ ਪਿਆਰੀ ਸਾਧ ਸੰਗਤ ਜੀ, ਗੁਰਦੁਆਰਾ ਸਾਹਿਬ ਸੁੱਖ ਸਾਗਰ ਵਿਖੇ ਸ਼ਾਮ ਦੇ ਦੀਵਾਨਾਂ ਵਿੱਚ ਆਪ ਜੀ ਹਾਜ਼ਰੀ ਭਰ ਰਹੇ ਹੋ। ਆਪ ਸਭ ਸੰਗਤਾਂ ਨੂੰ ਸਮੂਹ ਸੇਵਾਦਾਰਾਂ ਵੱਲੋਂ ਜੀ ਆਇਆਂ। ਆਓ ਪਿਆਰ ਸਹਿਤ ਗੁਰੂ ਚਰਨਾਂ ਨਾਲ ਜੁੜ ਕਰਕੇ ਪਾਵਨ ਬਾਣੀ ਦੇ ਸ਼ਬਦ ਕੀਰਤਨ ਸਰਵਣ ਕਰਦੇ ਹਾਂ। ਭਾਈ ਗੁਰਨਾਮ ਸਿੰਘ ਜੀ ਰੁਦਰਪੁਰ ਵਾਲੇ ਅਤੇ ਉਹਨਾਂ ਦੇ ਰਾਗੀ ਜਥੇ ਪਾਸੋਂ ਸਤਿਸੰਗ ਜੀ ਗੁਰਦੁਆਰਾ ਸਾਹਿਬ ਵਿਖੇ ਜੋ ਪੰਜਾਬੀ ਸਕੂਲ, ਉਸ ਦੇ ਵਿੱਚ ਬੱਚਿਆਂ ਦੇ ਦਾਖਲੇ ਸ਼ੁਰੂ ਹਨ ਅਤੇ 21 ਸਤੰਬਰ ਤੋਂ ਜੋ ਕਲਾਸਾਂ ਸ਼ੁਰੂ ਹੋਣੀਆਂ ਹਨ। ਆਪ ਸੰਗਤਾਂ ਨੂੰ ਬੇਨਤੀ ਹੈ ਕਿ ਆਪਣੇ ਬੱਚਿਆਂ ਦੇ ਨਾਮ ਰਜਿਸਟਰ ਕਰਵਾਓ, ਜ਼ਰੂਰ ਉਹਨਾਂ ਨੂੰ ਪੰਜਾਬੀ ਸਿੱਖਣ ਦੇ ਲਈ ਪੰਜਾਬੀ ਸਕੂਲ ਦੇ ਵਿੱਚ ਦਾਖਲਾ ਉਹਨਾਂ ਦਾ ਕਰਵਾਓ। ਅਤੇ ਗੁਰਦੁਆਰਾ ਸਾਹਿਬ ਵਿਖੇ ਹੀ ਸਾਧ ਸੰਗਤ ਜੀ 20 ਸਤੰਬਰ ਤੋਂ ਗੁਰਬਾਣੀ ਸੰਥਿਆ ਦੀ ਨਵੀਂ ਕਲਾਸ ਸ਼ੁਰੂ ਹੋ ਰਹੀ ਹੈ। 5 ਸਾਲ ਤੋਂ ਉੱਪਰ ਵਾਲੇ ਜਿੰਨੇ ਵੀ ਗੁਰਮੁਖ ਪਿਆਰੇ ਸਾਧ ਸੰਗਤ ਜੀ ਗੁਰਬਾਣੀ ਦੀ ਸੰਥਿਆ ਲੈਣੀ ਚਾਹੁੰਦੇ ਹਨ, ਉਹ ਆਪਣੇ ਨਾਮ ਰਜਿਸਟਰ ਕਰਵਾਓ ਜ਼ਰੂਰ। ਆਓ ਪਿਆਰ ਸਹਿਤ ਗੁਰੂ ਚਰਨਾਂ ਨਾਲ ਜੁੜ ਕਰਕੇ ਲਾਹੇ ਪ੍ਰਾਪਤ ਕਰੀਏ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।

0: ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।
1: ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਤਿਗੁਰੂ ਜੀ ਦੀ ਪਾਵਨ ਹਜ਼ੂਰੀ ਅੰਦਰ ਸੱਜ ਬੈਠੀ ਗੁਰੂ ਪਿਆਰੀ ਗੁਰਸਵਾਰੀ ਸਾਧ ਸੰਗਤ ਜੀ, ਪਾਵਨ ਬਾਣੀ ਦੇ ਸ਼ਬਦ ਕੀਰਤਨ ਸਰਵਣ ਕਰਾ ਰਹੇ ਸਨ ਸਤਿਕਾਰਯੋਗ ਭਾਈ ਗੁਰਨਾਮ ਸਿੰਘ ਜੀ ਰੁਦਰਪੁਰ ਵਾਲੇ ਭਾਈ ਸਾਹਿਬ ਜੀ ਦਾ ਸਮੁੱਚੇ ਜਥੇ ਦਾ ਬਹੁਤ ਬਹੁਤ ਧੰਨਵਾਦ। ਗੁਰੂ ਪਿਆਰੀ ਸਾਹਿਬ ਸੰਗਤ ਜੀ, ਸਮਾਂ ਹੈ ਭਾਈ ਸਾਹਿਬ ਭਾਈ ਗੁਰਦਾਸ ਜੀ ਦੀਆਂ ਵਾਰਾਂ ਦੀ ਚੱਲ ਰਹੀ ਲੜੀਵਾਰ ਕਥਾ ਗੁਰਮਤਿ ਵਿਚਾਰਾਂ ਦਾ, ਚੱਲ ਰਹੀ ਲੜੀਵਾਰ ਕਥਾ ਗੁਰਮਤਿ ਵਿਚਾਰਾਂ ਦੀ ਸਾਂਝ ਕਰ ਰਹੇ ਹਨ ਸਤਿਕਾਰਯੋਗ ਭਾਈ ਗੁਰਸੇਵਕ ਸਿੰਘ ਜੀ ਹਠੂਰ ਵਾਲੇ। ਆਓ ਭਾਈ ਸਾਹਿਬ ਜੀ ਪਾਸੋਂ ਚੱਲ ਰਹੀ ਲੜੀਵਾਰ ਕਥਾ ਗੁਰਮਤਿ ਵਿਚਾਰਾਂ ਸਰਵਣ ਕਰਕੇ ਲਾਹੇ ਪ੍ਰਾਪਤ ਕਰੀਏ। ਆਪ ਸੰਗਤਾਂ ਦੇ ਚਰਨਾਂ ਵਿੱਚ ਬੇਨਤੀ ਹੈ ਕਿ ਗੁਰੂ ਘਰ ਵਿਖੇ ਪੰਜਾਬੀ ਸਕੂਲ ਵਿੱਚ ਬੱਚਿਆਂ ਦਾ ਦਾਖਲਾ ਜਿਹੜਾ ਹੈ ਉਹ ਸ਼ੁਰੂ ਹੈ ਅਤੇ 21 ਸਤੰਬਰ ਤੋਂ ਕਲਾਸਾਂ ਸਕੂਲ ਦੇ ਵਿੱਚ ਸ਼ੁਰੂ ਹੋਣਗੀਆਂ। ਆਪ ਸੰਗਤਾਂ ਨੂੰ ਬੇਨਤੀ ਹੈ ਕਿ ਆਪਣੇ ਬੱਚਿਆਂ ਨੂੰ ਵੱਧ ਤੋਂ ਵੱਧ ਪੰਜਾਬੀ ਸਕੂਲ ਦੇ ਵਿੱਚ ਦਾਖਲ ਕਰਾ ਕੇ ਦਾਖਲ ਕਰਵਾਉਣ ਦੀ ਕਿਰਪਾਲਤਾ ਕਰਨੀ ਜੀ। 20 ਸਤੰਬਰ ਤੋਂ ਗੁਰਬਾਣੀ ਦੀ ਸੰਥਿਆ ਦੀ ਨਵੀਂ ਕਲਾਸ ਸ਼ੁਰੂ ਹੋ ਰਹੀ ਹੈ ਜਿਸ ਦੇ ਵਿੱਚ 5 ਸਾਲ ਤੋਂ ਉੱਪਰਲੀ ਉਮਰ ਦੇ ਜਿੰਨੇ ਵੀ ਗੁਰਮੁਖ ਪਿਆਰੇ ਹਨ ਉਹ ਇਸ ਕਲਾਸ ਦੇ ਵਿੱਚ ਹਾਜ਼ਰ ਹੋ ਕੇ ਆਪਣੇ ਨਾਂ ਲਿਖਵਾ ਕੇ ਗੁਰਬਾਣੀ ਦੀ ਸੰਥਿਆ ਪ੍ਰਾਪਤ ਕਰਨੀ ਜੀ ਅਤੇ ਸਾਲਾਨਾ ਗੁਰਬਾਣੀ ਕੰਠ ਮੁਕਾਬਲਾ ਬੱਚਿਆਂ ਦਾ ਜਿਹੜਾ ਹੈ ਉਹ ਆਉਣ ਵਾਲੇ ਦਿਨਾਂ ਦੇ ਵਿੱਚ 24 ਅਕਤੂਬਰ ਨੂੰ ਹੋਵੇਗਾ। ਆਪ ਸੰਗਤਾਂ ਨੂੰ ਬੇਨਤੀ ਹੈ ਕਿ ਔਨਲਾਈਨ ਰਜਿਸਟਰਨ ਜਿਹੜੀ ਹੈ ਉਹ ਸ਼ੁਰੂ ਹੈ, ਆਪਣੇ ਬੱਚਿਆਂ ਨੂੰ ਇਸ ਗੁਰਬਾਣੀ ਕੰਠ ਮੁਕਾਬਲੇ ਦੇ ਵਿੱਚ ਰਜਿਸਟਰ ਕਰਾਉਣ ਦੀ ਕਿਰਪਾਲਤਾ ਕਰਨੀ ਜੀ। ਆਓ ਭਾਈ ਸਾਹਿਬ ਜੀ ਪਾਸੋਂ ਚੱਲ ਰਹੀ ਲੜੀਵਾਰ ਕਥਾ ਗੁਰਮਤਿ ਵਿਚਾਰਾਂ ਸਰਵਣ ਕਰਕੇ ਲਾਹੇ ਪ੍ਰਾਪਤ ਕਰੀਏ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।
2: ਵਾਹਿਗੁਰੂ ਸਾਹਿਬ ਜੀ, ਸਤਿਗੁਰ ਆਇਓ ਸ਼ਰਨ ਤੁਹਾਰੀ, ਮਿਲੈ ਸੁਖ ਨਾਮ ਹਰ ਸੋਭਾ, ਚਿੰਤਾ ਲਾਹੇ ਹਮਾਰੀ। ਸਤਿਗੁਰ ਜਿਨੀ ਨ ਸੇਵਿਓ

ਹਉਮੈ ਅੰਧਲੇ ਅੰਧ ਬਿਖੈ ਬਿਖ ਰਾਤੇ, ਕਿਉਂ ਚੱਲਹਿ ਗੁਰ ਚਾਲੀ। ਸਤਿਗੁਰ ਦਇਆ ਕਰੈ ਸੁਖਦਾਤਾ, ਹਮ ਲਾਵੈ ਆਪਣ ਪਾਲੀ। ਗੁਰਸਿੱਖ ਮੀਤ ਚਲੋ ਗੁਰ ਚਾਲੀ, ਜੋ ਗੁਰ ਕਹੈ ਸੋਈ ਭਲ ਮਾਨੋ, ਹਰ ਹਰ ਕਥਾ ਨਿਰਾਲੀ। ਕਹਾਂ ਬੁੱਧ ਪ੍ਰਭ ਤੁਛ ਹਮਾਰੀ, ਵਰ ਨ ਸਕੂੰ ਮਹਿਮਾ ਜੋ ਤੁਹਾਰੀ। ਹਮ ਨ ਸਕਤ ਕਰ ਸਿਫਤ ਤੁਮਾਰੀ, ਆਪ ਲਿਹੋ ਤੁਮ ਕਥਾ ਸੁਧਾਰੀ। ਹਮ ਨ ਸਕਤ ਕਰ ਸਿਫਤ ਤੁਮਾਰੀ, ਆਪ ਲਿਹੋ ਤੁਮ ਕਥਾ ਸੁਧਾਰੀ। ਸਤਨਾਮ ਵਾਹਿਗੁਰੂ ਸਾਹਿਬ ਜੀ। ਪੌੜੀ ਬਿਸਨ ਲੈ ਅਵਤਾਰ ਦਸ, ਬੈਰ ਵਿਰੋਧ ਜੋਧ ਸੰਘਾਰੇ। ਮਚ ਕੱਚ ਮਹਿਰਾ ਰੂਪ, ਹੋਏ ਨਰਸਿੰਘ ਵਾਵਣ ਵਧਾਰੇ। ਪਰਸ ਰਾਮ ਕਿਸਨ ਹੋਏ,

ਕਰ ਭਾਰਤ ਭਾਰੇ, ਕਾਮ ਕ੍ਰੋਧ ਨਾ ਸਾਧਿਓ, ਲੋਭ ਮੋਹ ਅਹੰਕਾਰ ਨਾ ਮਾਰੇ, ਸਤਿਗੁਰ ਪੁਰਖ ਨਾ ਭੇਟਿਓ, ਸਾਧ ਸੰਗਤ ਸਹਿਲੰਗ ਨਾ ਸਾਰੇ, ਹਉਮੈ ਅੰਦਰ ਕਾਰ ਵਿਕਾਰੇ, ਸਤਿਗੁਰ

ਗੁਰੂ ਜੀ ਦੀ ਸਾਜੀ ਨਿਵਾਜੀ, ਗੁਰੂ ਰੂਪ ਖਾਲਸਾ ਸਾਧ ਸੰਗਤ ਜੀ, ਸਤਿਗੁਰਾਂ ਦੀ ਅਪਾਰ ਕਿਰਪਾ ਦੁਆਰਾ ਸੰਧਿਆ ਦੇ ਦੀਵਾਨਾਂ ਦੇ ਵਿੱਚ ਜੁੜ ਬੈਠੇ ਹਾਂ। ਆਪ ਜੀ ਅੰਮ੍ਰਿਤਮਈ ਕੀਰਤਨ ਸਰਵਣ ਕਰ ਰਹੇ ਸੀ। ਉਪਰੰਤ ਜੋ ਲੜੀਵਾਰ ਕਥਾ ਚੱਲ ਰਹੀ ਹੈ ਭਾਈ ਗੁਰਦਾਸ ਦੀਆਂ ਵਾਰਾਂ, ਬਾਰਵੀਂ ਵਾਰ ਦੀ ਅੱਠਵੀਂ ਪੌੜੀ ਆਪ ਜੀ ਨੇ ਸਰਵਣ ਕੀਤੀ ਹੈ। ਆਓ ਸ਼ਬਦ ਦੀ ਵਿਚਾਰ ਆਰੰਭ ਕਰਨ ਤੋਂ ਪਹਿਲਾਂ ਨਵਾਓ ਸਤਿਗੁਰੂ ਨੂੰ ਸੀਸ, ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਗੁਰਮੁਖ ਪਿਆਰਿਓ, ਜੋ ਇਹ ਮਨੁੱਖਾ ਜਨਮ ਮਿਲਿਆ ਇਹਦਾ ਆਪਾਂ ਲਾਹਾ ਲੈਣਾ ਹੈ। ਜੋ ਅੱਜ ਦਾ ਆਪਾਂ ਇਹ ਸ਼ਬਦ ਹੈ ਇਹਦੇ ਵਿੱਚ ਆਪਾਂ ਉਹਨਾਂ ਗੁਰਮੁਖਾਂ ਦਾ, ਉਹਨਾਂ ਜੀਵਾਂ ਦਾ ਜ਼ਿਕਰ ਸੁਣਿਆ ਜਿਨ੍ਹਾਂ ਨੇ ਸਾਡੇ ਵਾਂਗੂ ਮਨੁੱਖਾ ਜਨਮ ਲਿਆ ਪਰ ਸਤਿਗੁਰ ਦਾ ਮਿਲਾਪ ਨਹੀਂ ਹੋਇਆ। ਸਤਿਗੁਰ ਕਹਿੰਦੇ ਨੇ ਨਿਰੰਕਾਰ ਨੂੰ ਵਾਹਿਗੁਰੂ ਨੂੰ, ਇਸ ਕਰਕੇ ਉਹ ਸੰਸਾਰ ਦੇ ਵਿੱਚ ਵੈਰ ਵਿਰੋਧ ਦੇ ਵਿੱਚ ਪੈਣ ਕਰਕੇ ਜੀਵਨ ਗੁਜ਼ਾਰ ਕੇ ਚਲੇ ਗਏ ਲੜਾਈ ਝਗੜੇ ਕਰਦੇ ਹੋਇਆਂ। ਇਸੇ ਤਰ੍ਹਾਂ ਹੀ ਹਉਮੈ 'ਚ ਹੋਣ ਕਰਕੇ ਜੀਵਨ ਵਿਅਰਥ ਚਲਿਆ ਜਾਂਦਾ ਹੈ। ਅੱਜ ਦੇ ਸ਼ਬਦ ਦੀ ਵਿਚਾਰ ਤੋਂ ਇਹ ਸੋਝੀ ਮਿਲਦੀ ਹੈ ਵੀ ਆਪਣੇ ਆਪ ਨੂੰ ਵੱਡੇ ਵੱਡੇ ਗੁਣੀ ਗਿਆਨੀ ਕਹਾਉਣ ਵਾਲੇ ਉਹ ਵੀ ਇਹ ਸੰਸਾਰ 'ਚ ਆਏ ਪਰ ਪੂਰੇ ਗੁਰੂ ਦਾ ਮਿਲਾਪ ਨਾ ਹੋਣ ਕਰਕੇ ਜੀਵਨ ਦੀ ਬਾਜ਼ੀ ਹਾਰ ਗਏ। ਜਿੰਨਾ ਚਿਰ ਸਾਨੂੰ ਪੂਰੇ ਗੁਰੂ ਦਾ ਮਿਲਾਪ ਨਹੀਂ ਹੁੰਦਾ, ਉਹ ਉਪਦੇਸ਼ ਸਾਡੇ ਹਿਰਦੇ 'ਚ ਨਹੀਂ ਵੱਸਦਾ, ਉਨਾ ਚਿਰ ਸਾਨੂੰ ਉਸ ਵਾਹਿਗੁਰੂ ਨਿਰੰਕਾਰ ਦਾ, ਪਾਰ ਬ੍ਰਹਮ ਦਾ ਭੇਦ ਨਹੀਂ ਆਉਂਦਾ। ਇਸ ਲਈ ਇਹ ਉਪਦੇਸ਼ ਜੋ ਹੈ ਸਤਿਗੁਰ ਦੀ ਬਾਣੀ ਦਾ, ਆਹ ਜੋ ਸਮਾਂ ਚੱਲ ਰਿਹਾ ਹੈ, ਬਾਕੀ ਜਿੰਨੀਆਂ ਵੀ ਪੁਰਾਤਨ ਕਥਾਵਾਂ ਹੈ ਇਹ ਸਾਰੀਆਂ ਜਿਹਦੀ ਗੱਲ ਅੱਜ ਆ ਰਹੀ ਹੈ, ਉਹਨਾਂ ਦਾ ਭੇਤ ਦੇ ਕੇ ਅਖੀਰ 'ਤੇ ਭੇਤ ਦੇ ਕੇ ਵੀ ਸਤਿਗੁਰ ਤੋਂ ਬਿਨਾਂ ਤੁਹਾਨੂੰ ਸੋਝੀ ਨਹੀਂ ਆਉਣੀ। ਕਿਉਂਕਿ ਕਲਯੁੱਗ ਦਾ ਜੋ ਸਮਾਂ ਚੱਲ ਰਿਹਾ, ਤੀਜਾ ਚੌਥਾ ਯੁੱਗ ਕਹਿਤਾ ਇਹਨੂੰ, ਕਲਾ ਦਾ ਯੁੱਗ ਵੀ ਕਹਿ ਦਿੰਦੇ ਨੇ, ਯੁੱਗ ਕਹਿੰਦੇ ਨੇ ਸਮੇਂ ਨੂੰ। ਇਸ ਕਰਕੇ ਜਿਹੜਾ ਇਹ ਸਮਾਂ ਚੱਲ ਰਿਹਾ ਇਸ ਵਿੱਚ ਸਤਿਗੁਰ ਨਾਨਕ ਦੇਵ ਜੀ ਇਹਦੇ ਮੁਖੀ ਨੇ। ਸਤਿਗੁਰ ਨੇ ਸਾਨੂੰ ਜੋ ਦਸਾਂ ਜਾਮਿਆਂ 'ਚ ਸੋਝੀ ਦਿੱਤੀ, ਉਹਨਾਂ ਦੀ ਬਾਣੀ ਇਕੱਤਰ ਕਰਕੇ ਸੰਪੂਰਨਤਾ ਦਿੱਤੀ ਦਸਵੇਂ ਜਾਮੇ 'ਚ। ਪੰਜਵੇਂ ਜਾਮੇ ਤੱਕ ਪਹਿਲਾਂ ਕਦਰ ਕੀਤੀ, ਨੌਵੇਂ ਪਾਤਸ਼ਾਹ ਦੀ ਬਾਣੀ ਵਿੱਚ ਦਰਜ ਕਰਕੇ ਦਸਵੇਂ ਜਾਮੇ 'ਚ ਸੰਪੂਰਨਤਾ ਦਿੱਤੀ ਇਸ ਬਾਣੀ ਨੂੰ। ਔਰ ਗੁਰੂ ਗੋਬਿੰਦ ਸਿੰਘ ਜੀ ਸਾਨੂੰ ਸਤਿਗੁਰਾਂ ਦੇ ਲੜ ਲਾ ਗਏ ਵੀ ਜੋ ਤੁਸੀਂ ਜੀਵਨ ਦੀ ਜਾਚ, ਜੋ ਜੀਵਨ ਜਿੱਤਣਾ ਚਾਹੁੰਦੇ ਹੋ ਤਾਂ ਇਹਦੇ ਵਿੱਚ ਸਾਰਾ ਹੀ ਭੇਦ ਦੇ ਦਿੱਤਾ, ਸ੍ਰਿਸ਼ਟੀ ਦੀ ਆਰੰਭਤਾ ਤੋਂ ਲੈ ਕੇ ਸ੍ਰਿਸ਼ਟੀ ਦੇ ਖਤਮ ਹੋਣ ਤੱਕ ਦਾ। ਜਿਵੇਂ ਭਾਈ ਗੁਰਦਾਸ ਜੀ ਨੇ ਵੀ ਇਹਦੇ ਵਿੱਚ ਉਹ ਪੁਰਾਤਨ ਸਮੇਂ ਦੀਆਂ ਗੱਲਾਂ ਵੀ ਕੀਤੀਆਂ ਔਰ ਭੇਤ ਵੀ ਦਿੱਤਾ ਹੋਇਆ ਭਾਈ ਗੁਰਦਾਸ ਦੀਆਂ ਬਾਰਾਂ 'ਚ। ਪਰ ਕਈ ਵਾਰ ਅਸੀਂ ਜਦੋਂ ਇਹਨਾਂ ਚੀਜ਼ਾਂ ਨੂੰ ਸੁਣਦੇ ਹਾਂ ਸਾਡੇ ਮਨ ਦੇ ਵਿੱਚ ਭਰਮ ਪੈ ਜਾਂਦਾ ਕਿ ਇਸ ਤਰ੍ਹਾਂ, ਕਿਉਂਕਿ ਪੁਰਾਤਨ ਗੱਲਾਂ ਸਾਰੀਆਂ, ਇਸ ਕਰਕੇ ਉਹਨਾਂ ਦਾ ਵੇਰਵਾ ਜ਼ਿਕਰ ਕਰਕੇ ਤੱਤ ਸਾਰ ਦਿੱਤਾ ਜਾਂਦਾ ਹੈ ਹਰ ਸ਼ਬਦ 'ਚ। ਅਸੀਂ ਉਹ ਤੱਤ ਨੂੰ ਸਮਝਣ ਦੀ ਬਜਾਏ ਉਹ ਦ੍ਰਿਸ਼ਟਮਾਨ ਕਹਾਣੀਆਂ ਦੇ ਨਾਲ ਜੁੜ ਜਾਂਦੇ ਹਾਂ, ਦ੍ਰਿਸ਼ਟਮਾਨ ਕਥਾ ਦੇ ਨਾਲ ਜੁੜ ਜਾਂਦੇ ਹਾਂ, ਉਹਦੇ 'ਚ ਵੀ ਉਲਝ ਜਾਂਦੇ ਹਾਂ ਵੀ ਐਂ ਹੋਇਆ ਸੀ ਕਿ ਨਹੀਂ ਹੋਇਆ ਸੀ। ਅਜੇ ਸਾਡਾ ਇਤਿਹਾਸ ਕੋਈ ਬਹੁਤਾ ਲੰਬਾ ਨਹੀਂ ਹੈ, ਸਮਾਂ 500-600 ਸਾਲ ਹੋਇਆ ਹੈ ਅਤੇ ਅਸੀਂ ਆਪਦੇ ਇਤਿਹਾਸ 'ਚ ਉਲਝੇ ਪਏ ਹਾਂ, ਉਹ ਤਾਂ ਪੁਰਾਤਨ ਕਥਾਵਾਂ। ਇਸ ਲਈ ਇਹ ਜੋ ਗੁਰਬਾਣੀ ਹੈ ਇਹਦੀ ਕਸਵੱਟੀ ਹੈ। ਕੋਈ ਵੀ ਇਤਿਹਾਸ, ਕੋਈ ਵੀ ਗੱਲ ਦੁਨੀਆ ਦੀ, ਜਦੋਂ ਅਸੀਂ ਗੁਰਬਾਣੀ ਦਾ ਗਿਆਨ ਹੋ ਜਿਹਦੀ ਕਸਵੱਟੀ 'ਤੇ ਲਾ ਕੇ ਦੇਖਾਂਗੇ ਪੂਰੀ ਉਤਰਦੀ ਹੈ ਤਾਂ ਉਹਨੂੰ ਪ੍ਰਵਾਨ ਕਰਾਂਗੇ। ਇਸ ਲਈ ਹਰ ਇੱਕ ਮਨੁੱਖ ਨੂੰ ਗੁਰੂ ਦਾ ਗਿਆਨ, ਗੁਰੂ ਦੀ ਬਾਣੀ ਸੁਣਨੀ ਅਤੇ ਸਮਝਣੀ ਪੈਣੀ ਹੈ ਤਾਂ ਕਿਤੇ ਜਾ ਕੇ ਜੀਵਨ ਸਫਲ ਹੋਣਾ। ਇਸ ਲਈ ਅਸੀਂ ਗੁਰੂ ਕੋਲ ਆਉਂਦੇ ਹਾਂ ਚੱਲ ਕੇ,
ਤੇ ਸਾਧ ਸੰਗਤ ਦੇ ਵਿੱਚ ਆ ਕੇ ਹੀ ਤਰ ਜਾਂਦਾ ਜੀਵ। ਮੇਰੇ ਮਾਧੋ ਜੀ ਸਤ ਸੰਗਤ ਮਿਲੇ ਸੋ ਤਰਿਆ, ਜਿਹੜਾ ਇਸ ਸ਼ਬਦ 'ਚ ਤੱਤ ਸਾਰ ਆ ਉਹ ਹੈ ਸਤਿਗੁਰ ਪੁਰਖ ਨਾ ਭੇਟਿਆ, ਸਾਧ ਸੰਗਤ ਸਹਿ ਲੰਘ ਨਾ ਸਾਰੇ। ਕਹਿੰਦੇ ਇਸ ਕਰਕੇ ਉਹ ਸਾਧ ਸੰਗਤ ਦਾ ਉਹ ਭੇਤ ਨਾ ਆਇਆ, ਕਿਉਂਕਿ ਆਪਦੀ ਹਉਮੈ 'ਚ ਹੀ ਸਾਰੇ ਆਪਣੇ ਆਪਣੇ ਗਿਆਨ ਦੇ ਵਿੱਚ ਇਹ ਜੀਵਨ ਬਤੀਤ ਕਰਕੇ ਗਏ। ਜਨਮ ਮਰਨ 'ਚ ਜੀਵ ਰਹਿੰਦਾ ਉਨਾ ਚਿਰ, ਇਹ ਤੋਂ ਅਸੀਂ ਸਿੱਖਿਆ ਲੈਣੀ ਹੈ। ਕਿਤੇ ਅਸੀਂ ਵੀ ਅਗਿਆਨਤਾ 'ਚ ਇਹ ਮਨੁੱਖਾ ਜਨਮ ਗਵਾ ਕੇ ਨਾ ਚਲੇ ਜਾਈਏ। ਇਸ ਲਈ ਜਿੰਨਾ ਚਿਰ ਸਤਿਗੁਰ ਦੀ ਸ਼ਰਨ 'ਚ ਨਹੀਂ ਆਉਂਦੇ ਉਨਾ ਚਿਰ ਸਤਿਗੁਰ ਦਾ ਭੇਤ ਨਹੀਂ ਆਉਂਦਾ। ਸਤਿਗੁਰ ਦੇ ਦੋ ਰੂਪ ਆ, ਜਦੋਂ ਅਸੀਂ ਗੁਰਬਾਣੀ ਪੜ੍ਹਦੇ ਹਾਂ, ਇੱਕ ਨਿਰਗੁਣ ਇੱਕ ਸਰਗੁਣ। ਜਿਹੜਾ ਸਰਗੁਣ ਸਰੂਪ ਆ ਉਹ ਸਾਡੇ ਸਾਹਮਣੇ ਆ ਅਤੇ ਨਿਰਗੁਣ ਵੀ ਸਾਡੇ ਸਾਹਮਣੇ ਆ, ਦੋਨੇ ਹੀ ਸਾਹਮਣੇ ਆ। ਕਿਉਂਕਿ ਗੁਰਬਾਣੀ ਗੁਰੂ 'ਚ ਸਤਿਗੁਰ ਸਰੂਪ ਦੱਸਦੇ ਨੇ ਵੀ ਜਿਹੜਾ ਨਿਰਗੁਣ ਸਰੂਪ ਆ ਉਹਨੂੰ ਸਾਰੀ ਸ੍ਰਿਸ਼ਟੀ ਉਹਦੇ ਵਿੱਚ ਆ ਅਤੇ ਉਹਨੂੰ ਦੇਖਦੀ ਵੀ ਹੈ। ਜਿਵੇਂ ਮੱਛੀ ਪਾਣੀ 'ਚ ਆ, ਪਾਣੀ ਉਹਦਾ ਜੀਵਨ ਆ, ਐਵੇਂ ਸਾਡਾ ਜੀਵਨ ਸਤਿਗੁਰ ਆ ਉਹਦੇ ਵਿੱਚ, ਹਾਂ ਅਸੀਂ ਉਹ ਸਾਡੇ ਵਿੱਚ ਆ। ਜਿਹਨੂੰ ਗੁਰਬਾਣੀ 'ਚ ਸਮਝਾਇਆ ਗਿਆ ਓਤ ਪੋਤ ਰਵਿਆ ਰੂਪ ਰੰਗ ਭਏ ਪ੍ਰਗਾਸ ਸਾਧ ਕੇ ਸੰਗ, ਜਦੋਂ ਅਸੀਂ ਗੁਰਮੁਖਾਂ ਦਾ ਸਾਧੂਆਂ ਦਾ ਭਗਤਾਂ ਦਾ ਸੰਗ ਕਰਦੇ ਹਾਂ ਫਿਰ ਸਾਨੂੰ ਪਤਾ ਲੱਗਦਾ ਇਹ ਨਿਰਗੁਣ ਸਰੂਪ ਦਾ। ਇਸ ਲਈ ਸਰਗੁਣ ਸਰੂਪ ਹੋ ਕੇ ਨਿਰਗੁਣ ਸਰੂਪ ਦਾ ਭੇਦ ਦੇ ਰਹੇ ਨੇ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ। ਇਸ ਲਈ ਸਾਨੂੰ ਸਮਝਾ ਰਹੇ ਨੇ ਵੀ ਸਤਿਗੁਰ ਨੂੰ ਸਭ ਕੋ ਦੇਖਦਾ, ਵੀ ਜੇਤਾ ਜਗਤ ਸੰਸਾਰ। ਹੁਣ ਸਤਿਗੁਰ ਨੂੰ ਕਹਿੰਦੇ ਸਾਰੇ ਦੇਖਦੇ ਨੇ, ਪਰ ਜਿੰਨਾ ਚਿਰ ਸ਼ਬਦ ਦੀ ਵਿਚਾਰ ਗੁਰਬਾਣੀ ਦੀ ਵਿਚਾਰ ਸ਼ਬਦਾਂ 'ਚ ਨਿਰਾਕਾਰ ਦਾ ਭੇਦ ਦਿੱਤਾ ਹੋਇਆ, ਕਹਿੰਦੇ ਓਨਾ ਚਿਰ ਤੁਹਾਨੂੰ ਦੇਖਦਿਆਂ ਹੋਇਆਂ ਵੀ ਨਹੀਂ ਪਤਾ ਲੱਗਣਾ ਕਿ ਤੁਸੀਂ ਦੇਖ ਰਹੇ ਹੋ। ਸਤਿਗੁਰ ਨੂੰ ਸਭ ਕੋ ਦੇਖਦਾ, ਜੇਤਾ ਜਗਤ ਸੰਸਾਰ, ਡਿੱਠੇ ਮੁਕਤ ਨਾ ਹੋਵੇ ਜੇ ਚਿਰ ਸ਼ਬਦ ਨਾ ਕਰੇ ਵਿਚਾਰ। ਇੰਨਾ ਜ਼ਰੂਰੀ ਆ ਗੁਰਬਾਣੀ ਦੀ ਵਿਚਾਰ, ਗੁਰਬਾਣੀ ਦੀ ਵਿਚਾਰ ਵੀ ਤੱਤ ਸਾਰ। ਇਹ ਨਹੀਂ ਸਿਰਫ ਕਈ ਵਾਰ ਅਸੀਂ ਗੁਰਬਾਣੀ ਦੇ ਅੱਖਰੀ ਅਰਥ ਕਰ ਦਿੰਦੇ ਹਾਂ, ਹੋਰ ਕਹਾਣੀਆਂ ਸੁਣਾਈ ਜਾਂਦੇ ਹਾਂ। ਇਸ ਲਈ ਗੁਰਬਾਣੀ ਜਿਹੜੀ ਹੈ ਇਹ ਸਾਨੂੰ ਸਾਡੇ ਮਾਤਾ ਪਿਤਾ ਅਕਾਲ ਪੁਰਖ ਜਿਹਨੂੰ ਸਤਿਗੁਰ ਕਿਹਾ ਗਿਆ ਉਹਦਾ ਭੇਤ ਦੇ ਰਹੀ ਹੈ। ਸਤਿਗੁਰ ਤੋਂ ਬਿਨਾਂ ਕੋਈ ਮੁਕਤ ਨਹੀਂ ਹੋਇਆ ਦੁਨੀਆਂ 'ਚ, ਕਿਉਂਕਿ ਸਤਿਗੁਰ ਸਿੱਖ ਕੋ ਨਾਮ ਧੰਨ ਦੇ, ਉਹ ਨਾਮ ਦੀ ਪ੍ਰਾਪਤੀ ਜਿਹਨਾਂ ਨੂੰ ਹੁੰਦੀ ਹੈ ਉਹ ਜੀਵਨ ਮੁਕਤ ਹੋ ਜਾਂਦੇ ਨੇ। ਅਤੇ ਗੁਰਬਾਣੀ 'ਚ ਫਰਮਾਨ ਕਰਦੇ ਨੇ, ਬਿਨ ਨਾਵੈ ਮੁਕਤ ਨਾ ਪਾਵੈ ਕੋਈ, ਨਾਮ ਤੋਂ ਬਿਨਾਂ ਕੋਈ ਮੁਕਤ ਨਹੀਂ ਹੋਇਆ ਅੱਜ ਤੱਕ ਨਾ ਹੋਊਗਾ। ਜੋ ਗੁਰਬਾਣੀ ਨੇ ਲਿਖਤਾ ਉਹ ਸੱਚ ਹੈ। ਬਿਨ ਨਾਵੈ ਮੁਕਤ ਨਾ ਪਾਵੈ ਕੋਈ, ਬਿਨ ਸਤਿਗੁਰ ਕੋਈ ਨਾਉ ਨਾ ਪਾਵੈ, ਪ੍ਰਭ ਐਸੀ ਬਣਤ ਬਣਾਈ ਹੈ। ਇੱਕ ਪਰਮੇਸ਼ਰ ਨੇ ਜੁਗਤੀ ਬਣਾ ਦਿੱਤੀ ਤਾਰਨ ਲਈ। ਸ਼੍ਰੀ ਗੁਰੂ ਨਾਨਕ ਦੇਵ ਜੀ ਨੇ ਆ ਕੇ ਸਾਨੂੰ ਨਾਮ ਦਾ ਭੇਦ ਦਿੱਤਾ ਅਤੇ ਲਿਖ ਦਿੱਤਾ ਗੁਰਬਾਣੀ 'ਚ ਵੀ ਨਾਨਕ ਕੇ ਘਰ ਕੇਵਲ ਨਾਮ। ਇੱਥੇ ਆ ਕੇ ਨਾਮ ਦੀ ਦਾਤ ਮਿਲਦੀ ਹੈ। ਇਹ ਦਾਤ ਸਤਿਗੁਰ ਨੇ ਆਪਦੇ ਹੱਥ 'ਚ ਰੱਖੀ ਆ, ਬਾਕੀ ਜਿੰਨਾ ਵੀ ਕੁਛ ਹੈ ਸਭ ਕਾਲ ਨੂੰ ਸੌਂਪ ਦਿੱਤਾ, ਮਾਇਆ ਨੂੰ ਸੌਂਪ ਦਿੱਤਾ, ਕਿਉਂਕਿ ਸਭ ਮਾਇਆ, ਇਹਦਾ ਮੁਖੀ ਮਾਇਆ ਨੂੰ ਬਣਾ ਦਿੱਤਾ। ਜਿਹਨੂੰ ਮਹਾਰਾਜ ਸੱਚੇ ਪਾਤਸ਼ਾਹ ਗੁਰਬਾਣੀ 'ਚ ਸਮਝਾ ਰਹੇ ਨੇ, ਖੰਡ ਪਤਾਲ ਦੀਪ ਸਭ ਲੋਆ, ਕਾਲੇ ਵਸ ਆਪ ਪ੍ਰਭ ਕੀ ਆ। ਕਹਿੰਦੇ ਇੱਕ ਦਾਤ ਮੈਂ ਆਪਦੇ ਕੋਲ ਰੱਖ ਲਈ, ਜਿਹੜਾ ਮੇਰਾ ਬੱਚਾ ਮੇਰੇ ਹੁਕਮ 'ਚ ਹੋਊਗਾ ਮੈਂ ਉਹਨੂੰ ਇਹ ਦਾਤ ਦੇ ਦੇਣੀ ਹੈ। ਜਿਹੜਾ ਸ਼ਬਦ ਪੜ੍ਹਦੇ ਹੈ ਨਾ ਦਾਤੇ, ਦਾਤ ਰੱਖੀ ਹੱਥ ਆਪਣੇ, ਜਿਸ ਭਾਵ ਹੈ ਤਿਸ ਦੇਈ, ਜਿਹੜਾ ਉਹਨੂੰ ਭਾ ਜਾਂਦਾ, ਚੰਗਾ ਲੱਗਦਾ, ਸ਼ਰਨ 'ਚ ਚਲਿਆ ਜਾਂਦਾ, ਉਹਨੂੰ ਕੰਠ ਨਾਲ ਲਾ ਕੇ ਇਹ ਦਾਤ ਦਿੰਦਾ ਨਾਮ ਦੀ। ਇਸ ਕਰਕੇ ਜੋ ਨਾਮ ਹੈ ਕਹਿੰਦੇ ਇਹਨਾਂ ਨੂੰ ਭੇਤ ਨਹੀਂ ਆਇਆ। ਅੱਜ ਦੇ ਸ਼ਬਦ ਦੇ ਵਿੱਚ ਇਹ ਜ਼ਿਕਰ ਆਇਆ, ਪੌੜੀ ਅੱਠਵੀਂ ਆ, ਬਿਸ਼ਨ ਲੈ ਅਵਤਾਰ ਦਸ, ਬੈਰ ਵਿਰੋਧ ਜੋਧ ਸੰਘਾਰੇ। ਕਹਿੰਦੇ ਜਿਉਂ ਹੀ ਸ੍ਰਿਸ਼ਟੀ ਪੈਦਾ ਹੋਈ, ਕਹਿੰਦੇ ਇਹ ਜਿਹੜਾ ਵਿਸ਼ਨੂੰ ਕਹਿਤਾ, ਇਹਨੂੰ ਆਪਣੇ ਵਰਗੇ ਆਕਾਰਾਂ 'ਚ ਸੀ, ਇਹ ਵੀ ਮਨੁੱਖਾਕਾਰ 'ਚ ਸੀ, ਕੋਈ ਵੱਖਰੇ ਨਹੀਂ ਹੁੰਦੇ। ਕਈ ਵਾਰ ਸਾਨੂੰ ਦੇਵਤੇ ਦੇ ਦੈਂਤ ਐਂ ਲੱਗਦਾ ਵੀ ਦੈਂਤ ਕੋਈ ਵੱਡੇ ਵੱਡੇ ਹੁੰਦੇ ਆ, ਦੇਵਤੇ ਕੋਈ ਬੜੇ ਪਿਆਰੇ ਜਿਹੇ ਹੁੰਦੇ ਆ, ਮਨੁੱਖੀ ਹੀ ਹੈ ਦੇਵਤਾ ਅਤੇ ਦੈਂਤ। ਸਾਡਾ ਮਨ ਕਦੋਂ ਦੇਵਤਾ ਬਣਦਾ, ਕਦੋਂ ਦੈਂਤ ਬਣਦਾ, ਇਹ ਗੁਰਬਾਣੀ ਪੜ੍ਹ ਕੇ ਦੇਖ ਲਓ।
ਜਦੋਂ ਅਸੀਂ ਸਿਰਫ ਮਨੁੱਖ ਤੱਕ ਸੀਮਤ ਹੁੰਦੇ, ਅਸੀਂ ਹਉਮੈ 'ਚ ਹੁੰਦੇ ਹਾਂ। ਜਦੋਂ ਸਾਡੇ ਅੰਦਰੋਂ ਹਉਮੈ ਖਤਮ ਹੋਣੀ ਸ਼ੁਰੂ ਹੁੰਦੀ ਹੈ ਤਾਂ ਸਾਡਾ ਮਨ ਦੇਵਤਾ ਬਣਨਾ ਸ਼ੁਰੂ ਹੁੰਦਾ। ਜਿਹਨੂੰ ਮਾਰ ਕਹਿੰਦੇ ਜਣ ਮਾਨਸ ਅਤੇ ਦੇਵ ਅਤੇ ਕੀ ਏ, ਮਨੁੱਖ ਤੋਂ ਅੱਗੇ ਦੇਵ ਹੈ ਮਨ। ਇਹ ਮਨ ਦੀਆਂ ਅਵਸਥਾਵਾਂ ਦੀ ਗੱਲ ਕੀਤੀ ਗਈ ਹੈ ਕਿ ਇਹ ਕਰਤ ਨਾਲ ਅੱਗੇ ਬਾਹਰ। ਇਸ ਕਰਕੇ ਮਹਾਰੇ ਕਹਿੰਦੇ ਵੀ ਇਹ ਜਿਹੜੇ ਜੀਵ ਪੈਦਾ ਹੋਏ, ਇਹਨਾਂ ਨੂੰ ਅਕਾਲ ਪੁਰਖ ਨੇ ਭੇਜਿਆ, ਆਪਣੇ ਵਿੱਚੋਂ ਥਾਪ ਕੇ ਇਹਨਾਂ ਨੂੰ ਕੁਛ ਗਿਆਨ ਦਿੱਤਾ ਗਿਆ। ਜਿਵੇਂ ਕੱਲ੍ਹ ਆਪਾਂ ਸੁਣਿਆ ਸੀ ਵੀ ਚਾਰ ਵੇਦ ਇਹਨਾਂ ਨੇ ਉਚਾਰਨ ਕੀਤੇ। ਵੇਦ ਕਹਿੰਦੇ ਨੇ ਗਿਆਨ ਦਾ ਭੇਤ, ਜਿੰਨਾ ਕੁ ਗਿਆਨ ਸੀ ਉਨਾ ਕੁ ਦਿੱਤਾ ਇਹਨਾਂ ਨੇ। ਇਸ ਕਰਕੇ ਹਉਮੈ ਆ ਗਈ ਵੀ ਮੈਨੂੰ ਗਿਆਨ ਹੈ। ਕਹਿੰਦੇ ਉਹ ਗਰਭ ਦੇ ਵਿੱਚ ਚਾਰੇ ਵੇਦ ਗਵਾ ਕੇ ਗਰਭ ਗੁਰੂ ਰੀ ਕਰ ਪਛਤਾਣਾ। ਕਹਿੰਦੇ ਉਹ ਗਰਭ ਦੇ ਵਿੱਚ ਹਉਮੈ 'ਚ ਆ ਗਏ, ਬਸ ਇੱਕ ਹਉਮੈ ਹੀ ਹੈ ਜਿਹੜੀ ਕਿ ਖਤਮ ਨਹੀਂ ਹੁੰਦੀ। ਇਸ ਲਈ ਕਹਿੰਦੇ ਵੀ ਇਹ ਜਿਹੜੇ ਅਵਤਾਰ ਸੀ ਜਾਂ ਗੁਰਮੁਖ ਸੀ ਜਾਂ ਕੋਈ ਵੀ ਸਰੀਰ ਸੀ ਜਿਨ੍ਹਾਂ ਨੂੰ ਪਰਮਾਤਮਾ ਨੇ ਭੇਜਿਆ ਸੋਝੀ ਦੇ ਕੇ ਇਸ ਸੰਸਾਰ 'ਚ ਆ ਕੇ ਕੀ ਕੀਤਾ ਇਹਨਾਂ ਨੇ, ਕਹਿੰਦੇ ਵਿਸ਼ਨ ਲਏ 10 ਅਵਤਾਰ। ਕਹਿੰਦੇ ਉਹਨੇ ਆਪਣੇ 10 ਅਵਤਾਰ ਦਾ ਮਤਲਬ ਹੁੰਦਾ ਇਹ ਮਨੁੱਖਾ ਜਨਮ ਲੈਣਾ। ਕਿ ਉਹ ਜਦੋਂ ਗੁਰਬਾਣੀ ਦੀ ਖੋਜ ਕਰਦੇ ਹਾਂ ਅਵਤਾਰ ਦਾ ਭੇਤ ਡੂੰਘਾ, ਕੁਛ ਅਵਤਾਰ ਤਾਂ ਜਿਨ੍ਹਾਂ ਨੂੰ ਪਰਮਾਤਮਾ ਡਿਊਟੀ ਲਾ ਕੇ ਭੇਜਦਾ ਉਹਨਾਂ ਨੂੰ ਵੀ ਅਵਤਾਰ ਕਹਿੰਦੇ ਆਉਣਾ ਸੰਸਾਰ ਦੇ ਵਿੱਚ। ਇਹ ਮਨੁੱਖਾ ਜਨਮ ਨੂੰ ਵੀ ਅਵਤਾਰ ਕਿਹਾ ਗਿਆ ਗੁਰਬਾਣੀ ਦੇ ਵਿੱਚ। ਜਿਵੇਂ ਭਗਤ ਰਵਿਦਾਸ ਜੀ ਕਹਿ ਰਹੇ ਨੇ ਜਦੋਂ ਉਹਨਾਂ ਨੇ ਮਨੁੱਖਾ ਜਨਮ ਦੇ ਵਿੱਚ ਖੇਲ ਨੂੰ ਜਿੱਤਿਆ, ਕਹਿੰਦੇ ਤ੍ਰਿਗਤ ਜੋਨ ਅਚੇਤ ਸੰਭਵ ਪੁੰਨ ਪਾਪ ਅਸੋਚ। ਕਹਿੰਦੇ ਜਿਹੜੀਆਂ ਸੰਸਾਰ ਦੀਆਂ ਬਾਕੀ ਜੂਨਾਂ ਹੈ, ਤ੍ਰਿਗਤ ਜੂਨ ਕਹਿੰਦੇ ਨੇ ਟੇਢੀਆਂ ਮੇਢੀਆਂ ਜੂਨਾਂ, ਜਿੰਨੇ ਵੀ 84 ਲੱਖ ਜੀਵ ਨੇ, ਇਹਦੇ 'ਚੋਂ ਮਨੁੱਖਾ ਜਨਮ ਨੂੰ ਸਰਦਾਰੀ ਹੈ ਕਿਉਂਕਿ ਮਨੁੱਖਾ ਜਨਮ ਹੀ ਗਿਆਨ ਲੈ ਸਕਦਾ, ਗਿਆਨ ਦੇ ਸਕਦਾ। ਤ੍ਰਿਗਤ ਜੋਨ ਅਚੇਤ ਸੰਭਵ ਪੁੰਨ ਪਾਪ ਅਸੋਚ, ਮਨੁੱਖਾ ਅਵਤਾਰ ਦੁਰਲਭ ਤਿਹੀ ਸੰਗਤ ਪੋਚ। ਕਹਿੰਦੇ ਇਹ ਮਨੁੱਖ ਦਾ ਜਨਮ ਅਵਤਾਰ ਕਹਿਤਾ ਇਹਨੂੰ, ਮਨੁੱਖਾ ਅਵਤਾਰ ਦੁਰਲਭ ਹੈ ਇਹ, ਇਹ ਬੜਾ ਦੁਰਲਭ ਜੀਵਨ ਮਿਲਿਆ ਆਪਾਂ ਨੂੰ। ਕਹਿੰਦੇ ਤਿਹੀ ਸੰਗਤ ਪੋਚ, ਕਿਤੇ ਉਹੀ ਕਹਿੰਦਾ ਮਨੁੱਖ ਉਹਨਾਂ ਵਾਲੇ ਕਰਮ ਤਾਂ ਨਹੀਂ ਕਰਦਾ ਜਿਹਦੇ 'ਚੋਂ ਆਇਆ। ਪਸ਼ੂ ਪ੍ਰੇਤ ਮੁਗਧ ਅਤੇ ਬੁਰੀ ਤਿਸੇ ਨਾ ਬੁੱਝੇ ਜਨ ਇਹ ਸ੍ਰੀ, ਕਿਤੇ ਉਹੀ ਪਸ਼ੂਆਂ ਵਾਲਾ ਤਾਂ ਨਹੀਂ ਕੰਮ ਕਰਦਾ। ਕਹਿੰਦੇ ਭਗਤ ਰਵਿਦਾਸ ਜੀ ਇੱਥੇ ਸਾਨੂੰ ਦੱਸ ਰਹੇ ਨੇ ਅਵਤਾਰ, ਅਵਤਾਰ ਮਤਲਬ ਮਨੁੱਖਾ ਜਨਮ, ਵੱਡੇ ਭਾਗ ਪੁੰਨ ਹੁੰਦਾ ਕੋਈ ਮਨੁੱਖਾ ਜਨਮ ਮਿਲਦਾ। ਇਸ ਕਰਕੇ ਕਹਿੰਦੇ ਉਹੀ ਸਾਡੇ ਵਿੱਚ ਸੁਭਾਅ ਆ ਪਿਛਲੇ ਜਨਮਾਂ ਦਾ, ਸਾਡਾ ਮਨ ਜਿੱਥੋਂ ਜਿੱਥੋਂ ਲੰਘ ਕੇ ਆਇਆ ਇਹ ਮਨੁੱਖਾ ਜਨਮ ਤੱਕ ਪਹੁੰਚਿਆ, ਤਾਂ ਅਸੀਂ ਕਈ ਵਾਰ ਉਹਨਾਂ ਅਨੁਸਾਰ ਬੰਦੇ ਦੀ ਅਸੀਂ ਕਹਿ ਦਿੰਦੇ ਹਾਂ ਵੀ ਇਹ ਬੰਦਾ ਦੇਖ ਕੋਈ ਜ਼ਿਆਦਾ ਬੋਲੀ ਜਾਂਦਾ, ਅਸੀਂ ਕਹਿੰਦੇ ਕੁੱਤੇ ਵਾਂਗੂ ਭੌਂਕੀ ਜਾਂਦਾ, ਹਾਲਾਂਕਿ ਮਨੁੱਖ ਆ। ਕੋਈ ਜ਼ਿਆਦਾ ਕਿਹੋ ਜਿਹੇ ਕਰਮ ਕਰਦਾ ਹੈ, ਕੋਈ ਬਹੁਤਾ ਟੱਪਦਾ ਰਹਿੰਦਾ ਹੈ, ਮਨ ਟਿਕਦਾ ਨਹੀਂ, ਚੰਚਲ ਹੈ ਕਿਸੇ ਦਾ ਬਹੁਤਾ ਮਨ, ਤਾਂ ਅਸੀਂ ਕਹਿੰਦੇ ਬਾਂਦਰ ਵਾਂਗੂ ਟੱਪੀ ਜਾਂਦਾ। ਯਾਨੀ ਵੀ ਉਹਨਾਂ ਜੂਨਾਂ 'ਚੋਂ ਆਉਣ ਕਰਕੇ ਉਦਾਹਰਣਾਂ ਉਹਨਾਂ ਦੀਆਂ ਦਿੱਤੀਆਂ ਗਈਆਂ। ਗੁਰਬਾਣੀ 'ਚ ਇੱਥੋਂ ਤੱਕ ਕਹਿ ਦਿੱਤਾ ਗਿਆ ਵੀ ਸੰਗਤ ਤੋਂ ਬਿਨਾਂ ਇਹ ਮਨੁੱਖਾ ਜਨਮ ਪਸ਼ੂਆਂ ਵਰਗਾ ਹੀ ਹੈ, ਕੁੱਕ ਫਰਕ ਕੋਈ ਨਹੀਂ ਗਾ, ਕਿਉਂਕਿ ਉਹ ਵੀ ਪੇਟ ਪੂਰਤੀ ਕਰਦੇ ਨੇ ਸਵੇਰ ਤੋਂ ਲੈ ਕੇ ਸ਼ਾਮ ਤੱਕ, ਉਹ ਵੀ ਬੱਚੇ ਪੈਦਾ ਕਰਦੇ ਨੇ, ਉਹ ਵੀ ਪਾਲਦੇ ਨੇ। ਜੇ ਅਸੀਂ ਵੀ ਸਵੇਰ ਤੋਂ ਲੈ ਕੇ ਸ਼ਾਮ ਤੱਕ ਪੇਟ ਪੂਰਤੀ ਤੱਕ ਹੀ ਲੱਗੇ ਹੋਏ ਹਾਂ, ਬੱਚੇ ਪੈਦਾ ਕਰ ਲਏ ਪਾਲ ਲਏ ਉਹਨਾਂ ਦੀ ਫਿਕਰਾਂ 'ਚ ਸਾਰੀ ਜ਼ਿੰਦਗੀ ਨਿਗਾਲ ਦਿੱਤੀ, ਸੰਗਤ ਕੀਤੀ ਕੋਈ ਨਹੀਂ, ਅਤੇ ਸਾਡੇ 'ਚ ਕਹਿੰਦੇ ਪਸ਼ੂ 'ਚ ਕੋਈ ਫਰਕ ਨਹੀਂ। ਗੁਰਬਾਣੀ 'ਚ ਫਰਮਾਨ ਕਰਦੇ ਨੇ ਬਿਨ ਸੰਗਤੀ ਸਭ ਐਸੇ ਰਹੇ ਜੈਸੇ ਪਛ ਢੋਰ। ਕਹਿੰਦੇ ਬਿਨਾਂ ਸੰਗਤ ਤੋਂ, ਗੁਰੂ ਦਾ ਗਿਆਨ ਤੋਂ ਬਿਨਾਂ ਇੱਕ ਜੀਵ ਪਸ਼ੂਆਂ ਵਰਗਾ। ਇਸ ਲਈ ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਇਹ ਮਨੁੱਖਾ ਜਨਮ ਦੇ ਵਿੱਚ ਇਹਨਾਂ ਨੇ ਜਨਮ ਲਿਆ, ਆ ਕੇ ਇੱਥੇ ਬੈਰ ਵਿਰੋਧ ਦਾ ਲਿਆ। 10 ਅਵਤਾਰਾਂ ਦਾ ਜ਼ਿਕਰ ਵੀ ਆਇਆ, ਇਹਨਾਂ ਦੇ ਨਾਮ ਵੀ ਆਏ ਨੇ। ਗੁਰੂ ਗੋਬਿੰਦ ਸਿੰਘ ਜੀ ਦੀ ਬਾਣੀ 'ਚ ਵੀ ਇਹਨਾਂ ਦਾ ਜ਼ਿਕਰ ਆਇਆ। ਜਦੋਂ ਅਸੀਂ ਗੁਰਬਾਣੀ ਦੀ ਕਸਵੱਟੀ 'ਤੇ ਲਾ ਕੇ ਉੱਧਰ ਪੜ੍ਹਾਂਗੇ ਤਾਂ ਸਾਨੂੰ ਪਤਾ ਲੱਗੂ ਵੀ ਗੁਰੂ ਗੋਬਿੰਦ ਸਿੰਘ ਜੀ ਨੇ ਵੀ ਇਹ ਗੱਲ ਕੀਤੀ ਹੈ, ਭਾਈ ਗੁਰਦਾਸ ਜੀ ਨੇ ਵੀ ਉਹੀ ਗੱਲ ਕੀਤੀ ਹੈ। ਇਹਦੀ ਕਥਾ ਜਿੰਨੀ ਇਕੱਲੇ ਇਕੱਲੇ ਦੀ, ਬਹੁਤ ਸਾਰੇ ਪੁਰਾਣੇ ਗ੍ਰੰਥਾਂ ਨੂੰ ਪੜ੍ਹ ਕੇ ਖੋਲ੍ਹ ਕੇ ਬਹੁਤ ਸੁਣਾਈ ਜਾਂਦੇ ਨੇ, ਪਰ ਅਸੀਂ ਇਹ ਤੋਂ ਤੱਤ ਸਾਰ ਲੈਣਾ ਗੱਲ ਨੂੰ, ਸਮਝਣਾ। ਬਿਸ਼ਨ ਲਏ 10 ਅਵਤਾਰ, ਇਹਨਾਂ ਦੇ ਨਾਮ ਆਏ ਨੇ ਮੱਛ, ਕੱਛ, ਵਰਾਹ, ਨਰਸਿੰਘ, ਬਾਵਨ, ਪਰਸ਼ੁਰਾਮ, ਰਾਮ ਚੰਦਰ, ਕ੍ਰਿਸ਼ਨ ਅਤੇ ਬੁੱਧ ਅਤੇ ਕਲਕੀ।
ਇਹ 10 ਨਾਂ ਆਏ ਨੇ ਪ੍ਰਾਤਨ ਗ੍ਰੰਥਾਂ 'ਚ ਲਿਖੇ ਹੋਏ ਨੇ ਜਿਹੜੇ। ਪਰ ਉਹ ਵੀ ਇਹ ਨਹੀਂ ਸੀ ਵੀ ਉਹ ਕੋਈ ਵੱਖਰੇ ਸੀ ਸਾਡੇ ਵਰਗੇ ਸੀ, ਜਿਵੇਂ ਹੁਣ ਆਪਾਂ ਮਨੁੱਖ ਹਾਂ, ਉਹ ਵੀ ਇੱਕ ਮਨੁੱਖ ਸੀ। ਇਸ ਕਰਕੇ ਕਹਿੰਦੇ ਬੈਰ ਵਿਰੋਧ, ਉਹਨਾਂ ਨੇ ਇੱਥੇ ਆ ਕੇ ਬੈਰ ਵਿਰੋਧ ਖੜਾ ਕਰ ਲਿਆ, ਜਿਵੇਂ ਆਪਾਂ ਵੀ ਕਈ ਵਾਰ ਬੈਰ ਵਿਰੋਧ ਖੜਾ ਕਰ ਲੈਂਦੇ ਹਾਂ, ਇੱਥੋਂ ਦੇ ਆਪਾਂ ਰਹਿਣ ਵਾਲੇ ਨਹੀਂ, ਕਈ ਵਾਰੀ ਅਸੀਂ ਕਬਜ਼ਾ ਕਰ ਲੈਂਦੇ ਹਾਂ, ਕਬਜ਼ਾ ਕਰਨ ਪਿੱਛੇ ਬੈਰ ਵਿਰੋਧ ਹੁੰਦਾ ਜਦੋਂ ਵੀ ਹੁੰਦਾ। ਗੁਰੂ ਸਾਹਿਬਾਂ ਨੇ ਆ ਕੇ ਸਾਨੂੰ ਬੜਾ ਸੋਹਣਾ ਉਪਦੇਸ਼ ਦਿੱਤਾ, ਗੁਰੂ ਸਾਹਿਬਾਂ ਨੇ ਕਿਸੇ ਧਰਤੀ 'ਤੇ ਕਬਜ਼ਾ ਨਹੀਂ ਕੀਤਾ, ਉਹਨਾਂ ਨੇ ਇਹ ਨਹੀਂ ਕਿਹਾ ਵੀ ਆਹ ਧਰਤੀ ਮੇਰੀ ਹੈ। ਹਾਲਾਂਕਿ ਉਹਨਾਂ ਨੇ ਜਰ ਖਰੇ ਜ਼ਮੀਨ, ਆਪਣੀ ਖਰੀਦੀ ਹੋਈ ਜ਼ਮੀਨ ਵੀ ਛੱਡਣ ਲਈ ਇੱਕ ਪਲ ਨਹੀਂ ਲਾਇਆ। ਹੁਣ ਅਨੰਦਪੁਰ ਦੀ ਧਰਤੀ ਸੀ, ਖਰੀਦੀ ਸੀ ਪਿਤਾ ਗੁਰੂ ਨੇ, ਉਸ ਨੂੰ ਛੱਡਣ ਲੱਗਿਆਂ ਵੀ ਉਹਨਾਂ ਨੇ ਇੱਕ ਪਲ ਲਾਇਆ, ਇਹ ਨਹੀਂ ਕਿਹਾ ਵੀ ਇਹ ਧਰਤੀ ਮੇਰੀ ਹੈ ਮੈਂ ਛੱਡਦਾ ਨਹੀਂ। ਬੈਰ ਵਿਰੋਧ ਹੁੰਦਾ ਫਿਰ ਕੀ ਕਰਦਾ ਬੰਦਾ, ਉਹ ਕਹਿੰਦਾ ਹਉਂ ਵਾਧੋ ਹਉਂ ਸਾਧੋ ਬੈਰ, ਹਮਰੀ ਭੂਮ ਕੌਣ ਘਾਲੇ ਪੈਰ। ਕਈ ਵਾਰ ਜੀਵ ਇਹ ਜ਼ਮੀਨ ਪਿੱਛੇ ਸਾਰੀ ਜ਼ਿੰਦਗੀ ਕਚਹਿਰੀਆਂ 'ਚ ਬੈਰ ਵਿਰੋਧ 'ਚ ਲੰਘ ਜਾਂਦੀ ਆ। ਇਸ ਲਈ ਜਿਹੜੇ ਇਹ ਲੜਾਈ ਝਗੜੇ ਇਹਨਾਂ ਅਵਤਾਰਾਂ ਦੇ ਹੋਏ ਨਾ, ਉਹ ਝਗੜੇ ਇਹਨਾਂ ਕਾਰਨਾਂ ਕਰਕੇ ਹੋਏ। ਆਮ ਤੌਰ 'ਤੇ ਜਿਹੜਾ ਝਗੜਾ ਹੁੰਦਾ ਜਰ ਜੋਰੂ ਅਤੇ ਜ਼ਮੀਨ ਪਿੱਛੇ ਹੁੰਦਾ, ਪਰ ਜਿਹੜਾ ਗੁਰੂ ਸਾਹਿਬਾਂ ਨੇ ਜੋ ਵੀ ਜੰਗ ਯੁੱਧ ਲੜੇ ਉਹ ਉਹਨਾਂ 'ਚ ਇਹ ਗੱਲ ਤੁਹਾਨੂੰ ਦੇਖਣ ਨੂੰ ਵੀ ਨਹੀਂ ਮਿਲੇਗੀ, ਨਾ ਤਾਂ ਕਿਤੇ ਕਬਜ਼ੇ ਪਿੱਛੇ ਸੀ ਜੰਗ, ਨਾ ਕਿਸੇ ਗੱਲ ਪਿੱਛੇ ਸੀ। ਸਿਰਫ ਜੇ ਕੋਈ ਆ ਜਾਂਦਾ ਸੀ ਉਹਨੂੰ ਸਮਝਾਉਣ ਦੀ ਕੋਸ਼ਿਸ਼ ਕਰਦੇ ਸੀ, ਜਦੋਂ ਕੋਈ ਹੱਲ ਨਹੀਂ ਹੁੰਦਾ ਸੀ ਫਿਰ ਤਲਵਾਰ 'ਤੇ ਹੱਥ ਜਾਣਾ ਜਾਇਜ਼ ਸੀ। ਇਸ ਲਈ ਗੁਰੂ ਸਾਹਿਬਾਂ ਨੇ ਜਿਹੜੇ ਜੰਗ ਯੁੱਧ ਕੀਤੇ, ਕਈ ਵਾਰ ਅਸੀਂ ਕਹਿੰਦੇ ਵੀ ਜੰਗ ਯੁੱਧ ਤਾਂ ਹੋਰਨਾਂ ਨੇ ਵੀ ਕੀਤੇ, ਉਹਨਾਂ ਦੇ ਸਾਡੇ 'ਚ ਬੜਾ ਫਰਕ ਹੈ, ਇਹ ਉਹ ਅਗਿਆਨਤਾ, ਇੱਥੇ ਗਿਆਨ ਦੀ ਗੱਲ ਕੀਤੀ ਗਈ ਹੈ। ਹੁਣ ਮਹਾਰਾਜ ਕਹਿੰਦੇ ਵੀ ਇਹਨਾਂ ਨੇ ਕੀ ਕੀਤਾ, ਆ ਕੇ ਇਹਨਾਂ ਨੇ ਵੱਖਰੇ ਵੱਖਰੇ ਸਮੇਂ 'ਤੇ ਆਏ, ਇਹਨਾਂ ਨੇ ਆ ਕੇ ਸੰਸਾਰ ਦੇ ਵਿੱਚ ਉਹੀ ਬੈਰ ਵਿਰੋਧ ਜੋਧ ਸੰਘਾਰੇ, ਆਪਣੇ ਆਪ ਨੂੰ ਸੂਰਮਾ ਅਤੇ ਦੂਜੇ ਨੂੰ ਯੁੱਧ ਕਰਕੇ ਜਿੱਤਣਾ, ਇਹ ਇਹ ਕਾਰਜ ਕਰਦੇ। ਪਰਸਰਾਮ ਕਿਸਨ ਹੋਏ ਕਿਲਕੇ ਕਲੰਕ ਅਤ ਹੰਕਾਰੇ। ਹੁਣ ਇਹਨਾਂ 'ਚ ਇਹਨਾਂ ਦੇ ਨਾਂ ਆ ਗਏ, ਨਰਸਿੰਘ ਰੂਪ 'ਚ ਪ੍ਰਗਟ ਹੋਏ, ਕਹਿੰਦੇ ਬਾਵਨ ਰੂਪ 'ਚ, ਬੋਧਾਰਾ ਬੁੱਧ ਰੂਪ ਦੇ ਵਿੱਚ, ਪਰਸਰਾਮ, ਕ੍ਰਿਸ਼ਨ ਜੀ, ਰਾਮ ਚੰਦਰ, ਇਹ ਸਾਰੇ ਕਹਿੰਦੇ ਆਏ। ਪਰ ਇਹਨਾਂ ਨੇ ਕੀ ਕੀਤਾ, ਕਹਿੰਦੇ ਇਹਨਾਂ ਨੇ ਯੁੱਧ ਹੀ ਕੀਤੇ, ਹੋਰ ਕੀ ਕਰਨਾ ਸੀਗਾ। ਜਿਸ ਗਿਆਨ ਲਈ ਜਿਸ ਸੰਸਾਰ 'ਚ ਭੇਜਿਆ ਸੀ ਪਰਮਾਤਮਾ ਨੇ ਉਹ ਭੁੱਲ ਗਏ। ਜਿਨ ਕੀਆ ਤਿਸੇ ਨਾ ਚੇਤੇ ਵਪੜੇ, ਜਿਹਨੇ ਪੈਦਾ ਕੀਤਾ ਸੀ ਉਹਨੂੰ ਭੁੱਲ ਕੇ ਫਿਰ ਇੱਥੇ ਬੰਦਾ ਬੈਰ ਵਿਰੋਧ ਖੜਾ ਕਰ ਲੈਂਦਾ। ਚੋ ਮਹਾਰਾਜ ਸੱਚੇ ਪਾਤਸ਼ਾਹ ਦੱਸਦੇ ਨੇ ਵੀ ਇਹ ਸੰਸਾਰ ਦੇ ਵਿੱਚ ਗਿਆਨ ਦੇ ਕੇ ਕਿਉਂ ਭੇਜਿਆ ਜਾਂਦਾ, ਸਾਨੂੰ ਸਾਰਿਆਂ ਨੂੰ ਗਿਆਨ ਦੇ ਕੇ ਭੇਜਿਆ ਜਾਂਦਾ ਕਿ ਜੀਵਨ ਸਫਲ ਕਰ ਲੈਣ। ਜਾਂ ਫਿਰ ਕਈ ਵਾਰ ਜਦੋਂ ਅਸੀਂ ਗੁਰੂ ਸਾਹਿਬਾਂ ਦਾ ਆਉਣਾ ਜਿਹੜਾ ਮੰਨਦੇ ਹਾਂ, ਜਾਂ ਭਗਤਾਂ ਨੂੰ ਸੰਸਾਰ 'ਚ ਪ੍ਰਗਟ ਕੀਤਾ, ਉਹਨਾਂ ਦਾ ਮਕਸਦ ਕੀ ਸੀ ਉਦੋਂ, ਉਸ ਸਮੇਂ ਜਦੋਂ ਆਏ ਤਾਂ ਉਦੋਂ ਸੰਸਾਰ ਦੇ ਵਿੱਚ ਇੰਨਾ ਜ਼ਿਆਦਾ ਗਿਲਾਨੀ ਵਰਤ ਗਈ ਸੀ, ਇੰਨਾ ਜ਼ਿਆਦਾ ਪਾਪ ਦਾ ਵਰਤਾਰਾ ਸੀ, ਉਹਨੂੰ ਖਤਮ ਕਰਨ ਲਈ ਸੰਸਾਰ 'ਚ ਭੇਜਿਆ ਸੀ। ਉਹ ਵੀ ਗੁਰਮੁਖ ਪ੍ਰਗਟ ਕੀਤੇ ਗਏ ਸੰਸਾਰ ਦੇ ਵਿੱਚ, ਉਹ ਵੀ ਆਏ। ਇਸ ਕਰਕੇ ਗੁਰੂ ਗੋਬਿੰਦ ਸਿੰਘ ਜੀ ਸੱਚੇ ਪਾਤਸ਼ਾਹ ਵੀ ਦੱਸਦੇ ਨੇ, ਕਹਿੰਦੇ ਜਬ ਜਬ ਹੋਤ ਅਰਸ਼ਟ ਅਪਾਰਾ, ਤਬ ਤਬ ਦੇਹ ਧਰਤ ਅਵਤਾਰਾ। ਕਹਿੰਦੇ ਜਦੋਂ ਜਦੋਂ ਸੰਸਾਰ ਦੇ ਵਿੱਚ ਪਾਪ ਬਹੁਤ ਵੱਧ ਜਾਂਦਾ ਹੈ, ਕਹਿੰਦੇ ਤਬ ਤਬ ਦੇਹ ਧਰਤ ਅਵਤਾਰਾ, ਫਿਰ ਉਦੋਂ ਇਹ ਸਰੀਰ ਧਾਰਨ ਕਰਕੇ ਪਰਮਾਤਮਾ ਕੋਈ ਗੁਰਮੁਖ ਪ੍ਰਗਟ ਕਰਦਾ ਸੰਸਾਰ 'ਚ। ਗੁਰਮੁਖ ਕਲਮ ਹੈ ਪ੍ਰਗਟ ਹੋਇਆ, ਦੁਨੀਆਂ 'ਚ ਪਹਿਲੀ ਵਾਰ ਸਤਿਗੁਰ ਪ੍ਰਗਟ ਹੋਏ ਸ਼੍ਰੀ ਗੁਰੂ ਨਾਨਕ ਦੇਵ ਜੀ। ਉਦੋਂ ਪਹਿਲਾਂ ਆਏ ਗੁਰਮੁਖ, ਕ੍ਰਿਸ਼ਨ ਜੀ ਵੀ ਆਏ, ਇੱਥੇ ਜ਼ਿਕਰ ਆਇਆ, ਰਾਮਚੰਦਰ ਵੀ ਆਇਆ, ਪਰ ਉਹ ਕਹਿੰਦੇ ਵੀ ਉਹਨਾਂ ਨੇ ਦੁਨੀਆਂ ਨੂੰ ਸਮਝਾਉਣ ਦੀ ਥਾਂ 'ਤੇ ਆ ਕੇ ਉਹ ਆਪਣੇ ਰਾਜ ਭਾਗ ਹੋਣ ਕਰਕੇ ਉਹ ਜੰਗਾਂ ਯੁੱਧਾਂ 'ਚ ਫਸ ਗਏ, ਉਹ ਸਾਨੂੰ ਸਮਝਾ ਨਹੀਂ ਸਕੇ ਜਿਹੜੇ ਕੰਮ ਲਈ ਆਏ ਸੀਗੇ, ਉਲਝ ਗਏ। ਇਸ ਕਰਕੇ ਇਹ ਵੀ ਨਹੀਂ ਉਹਨਾਂ ਦਾ ਜ਼ਿਕਰ ਆਇਆ ਵੀ ਐਡੇ ਉਹਨਾਂ ਦੇ ਕਰਮ ਵੀ ਮਾੜੇ ਨਹੀਂ ਸੀ, ਪਰ ਗੁਰਬਾਣੀ 'ਚ ਉਹਨਾਂ ਦਾ ਜ਼ਿਕਰ ਤਾਂ ਆਇਆ ਜਿੱਥੇ ਗੁਰੂ ਸਾਹਿਬਾਂ ਨੇ ਉਹਨਾਂ ਦੀ ਵਡਿਆਈ ਵੀ ਕੀਤੀ ਆ। ਪਰ ਨਾਲ ਇਹ ਦੱਸ ਦਿੱਤਾ ਵੀ ਜਿਹੜੇ ਕਰਮ ਲਈ ਆਏ ਸੀ ਉਹ ਉਹਨਾਂ ਤੋਂ ਕੀਤਾ ਨਹੀਂ ਗਿਆ, ਜੰਗਾਂ ਯੁੱਧਾਂ 'ਚ ਜੋ ਬੈਰ ਵਿਰੋਧ ਜੋਧ ਸੰਘਾਰੇ। ਇਹ ਭਾਈ ਗੁਰਦਾਸ ਜੀ ਵੀ ਇਹੀ ਗੱਲ ਕਰ ਰਹੇ ਨੇ,
ਕਹਿੰਦੇ ਜਦੋਂ ਜਦੋਂ ਸੰਸਾਰ ਦੇ ਵਿੱਚ ਇਹ ਗਲਾਨੀ ਪਾਪ ਦਾ ਵਰਤਾਰਾ ਬਹੁਤ ਜ਼ਿਆਦਾ ਵੱਧ ਜਾਂਦਾ, ਉਦੋਂ ਫਿਰ ਗੁਰਮੁਖ ਆਉਂਦਾ ਸੰਸਾਰ 'ਚ ਦੁਨੀਆਂ ਨੂੰ ਤਾਰਨ ਲਈ, ਸਮਝਾਉਣ ਲਈ। ਜਦੋਂ ਕਿ ਗੁਰੂ ਨਾਨਕ ਦੇਵ ਜੀ ਆਏ ਨੇ, ਗੁਰੂ ਗੋਬਿੰਦ ਸਿੰਘ ਜੀ ਤੋਂ ਪਹਿਲਾਂ ਸਤਿਗੁਰ ਸਰੂਪ ਪ੍ਰਗਟ ਹੋਏ ਨੇ, ਉਹ ਵੀ ਆ ਕੇ ਇਹ ਜ਼ਿਕਰ ਕਰਦੇ ਨੇ। ਕਹਿੰਦੇ ਉਸ ਸਮੇਂ ਕਿਹੋ ਜਿਹਾ ਸੰਸਾਰ ਦੇ ਵਿੱਚ ਰਾਜ ਸੀ, ਕਹਿੰਦੇ ਕਲਕਾਤੀ ਰਾਜੇ ਕਸਾਈ ਧਰਮ ਪੰਖ ਕਰ ਉੱਡ ਰਿਹਾ। ਸੰਸਾਰ ਦੇ ਵਿੱਚ ਇੱਕ ਧਰਮੀ ਲੋਕ ਹੁੰਦੇ ਨੇ ਜਿਨ੍ਹਾਂ ਨੇ ਧਰਮ ਦੀ ਸੇਧ ਦੇਣੀ ਹੁੰਦੀ ਹੈ, ਇੱਕ ਰਾਜੇ ਲੋਕ ਹੁੰਦੇ ਨੇ ਜਿਨ੍ਹਾਂ ਨੇ ਪ੍ਰਜਾ ਨੂੰ ਸੇਧ ਦੇਣੀ ਹੁੰਦੀ ਹੈ। ਕਹਿੰਦੇ ਉਸ ਸਮੇਂ ਇਹ ਦੋਨੇ ਦੀ ਹਾਲਤ ਬੜੀ ਨਿੱਘਰੀ ਹੋਈ ਸੀ। ਰਾਜੇ ਕਹਿੰਦੇ ਕਸਾਈ ਬਣੇ ਸੀਗੇ, ਅੱਜ ਵੀ ਉਹੀ ਹਾਲ ਆ, ਕੋਈ ਬਹੁਤਾ ਫਰਕ ਨਹੀਂ ਪੈਂਦਾ ਹੁੰਦਾ ਇਹਨਾਂ ਗੱਲਾਂ ਦਾ, ਕੋਈ ਵਿਰਲਾ ਜਿਹੜਾ ਇੱਥੋਂ ਨਿਕਲ ਜੂਗਾ। ਅੱਜ ਵੀ ਦੇਖ ਲਓ ਰਾਜੇ ਕਸਾਈ ਆ, ਤੁਹਾਥੋਂ ਇੰਨੇ ਟੈਕਸ ਲੈ ਕੇ ਆਪ ਮੌਜਾਂ ਕਰਦੇ ਨੇ, ਫਿਰ ਹੋਰ ਟੈਕਸ 'ਤੇ ਕਹਿੰਦੇ ਟੈਕਸ ਲਾ ਦਿਓ ਇਹਨਾਂ ਨੂੰ। ਕਲਕਾਤੀ ਰਾਜੇ ਕਸਾਈ, ਜਿਹੜਾ ਰਾਜਾ ਧਰਮ ਦਾ ਗਿਆਨ ਨਾ ਹੋਵੇ ਨਾ, ਉਹ ਕਸਾਈਆਂ ਵਰਗਾ ਹੁੰਦਾ, ਉਹਨੂੰ ਪਤਾ ਨਹੀਂ ਪ੍ਰਜਾ ਨੂੰ ਸੁਖੀ ਕਰਨ ਆਉਂਦਾ ਰਾਜੇ ਨੇ, ਅਤੇ ਧਰਮੀ ਲੋਕਾਂ ਨੇ ਵੀ ਧਰਮ ਦਾ ਗਿਆਨ ਦੇ ਕੇ ਸੁਖੀ ਕਰਨਾ ਆਉਂਦਾ। ਕਹਿੰਦੇ ਇਹ ਦੋਨੇ ਜਣੇ ਧਰਮ ਪੰਖ ਕਰ ਉੱਡ ਰਿਹਾ, ਧਰਮੀ ਲੋਕਾਂ ਵਿੱਚ ਧਰਮ ਨਹੀਂ ਸੀ, ਰਾਜਿਆਂ ਕੋਲ ਰਾਜ ਧਰਮ ਨਹੀਂ ਸੀ। ਇਹ ਵੀ ਜਦੋਂ ਆਪਾਂ ਪੜ੍ਹਾਂਗੇ ਨਾ ਗੁਰੂ ਗੋਬਿੰਦ ਸਿੰਘ ਜੀ ਦੀ ਬਾਣੀ, ਉਹਦੇ ਵਿੱਚੋਂ ਵੀ ਬੜਾ ਜ਼ਿਕਰ ਆਇਆ ਵੀ ਰਾਜਾ ਕਿਹੋ ਜਿਹਾ ਹੁੰਦਾ, ਪ੍ਰਜਾ ਕਿਹੋ ਜਿਹੀ ਹੁੰਦੀ ਹੈ। ਗੁਰਬਾਣੀ 'ਚ ਵੀ ਇਹ ਜ਼ਿਕਰ ਆਇਆ ਵੀ ਰਾਜੇ ਕਿਹੋ ਜਿਹਾ, ਉਹਨਾਂ ਰਾਜਿਆਂ ਦਾ ਜ਼ਿਕਰ ਵੀ ਆਇਆ ਜਿਹਨੇ ਰਾਜੇ ਧਰਮੀ ਸੀ, ਜਿਵੇਂ ਰਾਜੇ ਜਨਕ ਦਾ ਜ਼ਿਕਰ ਆਇਆ ਗੁਰਬਾਣੀ 'ਚ। ਇਸ ਕਰਕੇ ਭਗਤ ਵੱਡਾ ਰਾਜਾ ਜਨਕ ਹੈ, ਉਹਨੂੰ ਰਾਜਾ ਜਨਕ ਨੂੰ ਭਗਤ ਕਿਹਾ ਨਾਲ, ਕਿਉਂਕਿ ਭਗਤੀ ਕਰਦਾ ਸੀ। ਜੇ ਬੰਦਾ ਭਗਤੀ ਕਰਦਾ ਵਾ, ਉਹਨੂੰ ਰਾਜ ਮਿਲ ਜਾਵੇ, ਫਿਰ ਉਹ ਪ੍ਰਜਾ ਵੀ ਸੁਖੀ ਰਾਜਾ ਵੀ ਸੁਖੀ। ਮਹਾਰਾਜਾ ਰਣਜੀਤ ਸਿੰਘ ਦਾ ਰਾਜ ਜਦੋਂ ਆਇਆ, ਉਦੋਂ ਵੀ ਪ੍ਰਜਾ ਬਹੁਤ ਸੁਖੀ ਰਹੀ। ਇਸ ਲਈ ਇਤਿਹਾਸ ਜਦੋਂ ਅਸੀਂ ਪੜ੍ਹਦੇ ਹਾਂ, ਮਹਾਰਾਜਾ ਰਣਜੀਤ ਸਿੰਘ ਧਰਮੀ ਰਾਜਾ ਸੀ, ਕਿਉਂਕਿ ਉਹ ਸਾਰਿਆਂ ਦਾ ਸਤਿਕਾਰ ਕਰਦਾ ਹੁੰਦਾ, ਧਰਮੀ ਰਾਜਾ ਹੁੰਦਾ ਜਿਹੜਾ। ਇਸ ਕਰਕੇ ਜਦੋਂ ਕਹਿੰਦੇ ਇਹ ਸੰਸਾਰ ਦੇ ਵਿੱਚ ਐਸਾ ਸਮਾਂ ਬਣਦਾ ਹੈ, ਕਹਿੰਦੇ ਕੂੜ ਅਮਾਵ ਸੱਚ ਚੰਦਰਮਾ ਦੀਸੇ ਨਾਹੀਂ ਕਹਿ ਚੜਿਆ, ਕਹਿੰਦੇ ਐਸੇ ਸਮੇਂ ਦੇ ਵਿੱਚ ਫਿਰ ਗੁਰੂ ਨਾਨਕ ਦੇਵ ਜੀ ਨਿਰੰਕਾਰ ਨੇ ਥਾਪ ਕੇ ਭੇਜਿਆ ਆਪਣਾ ਰੂਪ ਸਤਿਗੁਰ ਸਰੂਪ, ਅਤੇ ਦਸਵੇਂ ਜਾਮੇ 'ਚ ਗੁਰੂ ਗੋਬਿੰਦ ਸਿੰਘ ਜੀ ਇਹ ਸੰਸਾਰ 'ਚ ਆਏ। ਉਸ ਸਮੇਂ ਦਾ ਜਿਹੜਾ ਰਾਜਾ ਸੀ ਉਹਦਾ ਖਤਮਾ ਕਰਨਾ ਸੀਗਾ, ਵਿਧੀ ਬਣਨੀ ਸੀ। ਉਸ ਸਮੇਂ ਰਾਜਾ ਔਰੰਗਜ਼ੇਬ ਸੀ, ਔਰ ਆਪਣੇ ਆਪ ਨੂੰ ਵੈਸੇ ਧਰਮੀ ਕਹਾਉਂਦਾ ਹੁੰਦਾ ਰਾਜੇ, ਇਹ ਵੀ ਬਹੁਤ ਅੱਜ ਦੇ ਦੁਨੀਆਂ ਦੇ ਰਾਜੇ ਵੀ ਦੇਖੋ ਧਰਮੀ ਕਹਾਉਂਦੇ ਨੇ, ਪਰ ਧਰਮੀ ਨਹੀਂ ਹੁੰਦੇ, ਧਰਮ ਦਾ ਗਿਆਨ ਨਹੀਂ ਹੁੰਦਾ। ਇਸ ਕਰਕੇ ਕਹਿੰਦੇ ਜਿਹੜੇ ਧਰਮੀ ਬੰਦੇ ਹੁੰਦੇ ਉਹ ਵੀ ਧਰਮ ਨੂੰ ਨਹੀਂ ਜਾਣਦੇ, ਉਹ ਦੋਨੇ ਹੀ ਲੁੱਟਣ 'ਤੇ ਲੱਗੇ ਹੁੰਦੇ ਨੇ। ਅੱਜ ਵੀ ਤੁਸੀਂ ਦੇਖ ਲਓ ਕਿਤੇ ਮਾਰ ਕੇ ਨੇ, ਅੱਜ ਵੀ ਨਾ ਧਰਮ ਦੇ ਨਾਂ 'ਤੇ ਜਿੰਨਾ ਮਰਜ਼ੀ ਲੁੱਟ ਲਾ ਲੋਕਾਂ ਨੂੰ, ਬਸ ਇੱਕ ਭਰਮ ਪਾਉਣਾ ਹੁੰਦਾ। ਧਰਮ ਭਰਮ ਖਤਮ ਕਰਦਾ, ਭਰਮ ਕੱਢਣਾ ਬਹੁਤ ਔਖਾ। ਮੈਨੂੰ 26 ਸਾਲ ਲਗਾਤਾਰ ਹੋ ਗਏ ਪ੍ਰਚਾਰ ਕਰਦਿਆਂ, ਬਸ ਕੁਛ ਵਿਰਲੇ ਵਿਰਲੇ ਜੀਵ ਆ ਜਿਨ੍ਹਾਂ ਦਾ ਕੁਛ ਭਰਮ ਖਤਮ ਹੋਇਆ, ਬਸ ਨਹੀਂ ਤਾਂ ਭਰਮ 'ਚ ਪਾਉਣ ਵਾਲੇ ਬੜੇ ਨੇ। ਭਰਮ 'ਚ ਪਾਉਣ ਵਾਲੇ ਕਹਿਣਗੇ ਐਂ ਕਿਵੇਂ ਹੋਜੂ, ਉਹਨਾਂ ਨੇ ਭਰਮ 'ਚ ਪਾ ਕੇ ਲੁੱਟਣਾ, ਉਹਨਾਂ ਦਾ ਮੇਨ ਮਕਸਦ ਇਹ ਹੁੰਦਾ ਪਖੰਡ ਕਰਨ ਦੇ ਨਾਲ ਪੈਸਾ ਸੰਸਾਰ ਦੇ ਵਿੱਚੋਂ ਲੁੱਟਣਾ, ਇਹ ਧਰਮ ਦਾ ਕੰਮ ਨਹੀਂ ਹੈਗਾ, ਪਖੰਡੀ ਧਰਮੀ ਨਹੀਂ ਹੋ ਸਕਦਾ। ਧਰਮੀ ਉਹ ਆ ਜਿਹਨੂੰ ਧਰਮ ਦਾ ਗਿਆਨ ਹੈ। ਧਰਮ ਕਿਹਨੂੰ ਕਹਿੰਦੇ ਨੇ? ਸੱਚ ਨਿਰੰਕਾਰ ਵਾਹਿਗੁਰੂ। ਜਿਹਨੂੰ ਵਾਹਿਗੁਰੂ ਦਾ ਗਿਆਨ ਹੀ ਨਹੀਂ ਹੈਗਾ ਉਹ ਧਰਮੀ ਹੋ ਹੀ ਨਹੀਂ ਸਕਦਾ। ਇਸ ਲਈ ਧਰਮ ਜਿਹੜਾ ਹੈ ਉਹ ਹੈ ਸੱਚ, ਜਿਹੜਾ ਸੱਚ ਨਾਲ ਜੁੜਿਆ ਹੋਇਆ, ਬ੍ਰਹਮ ਨਾਲ ਜੁੜਿਆ ਹੋਇਆ, ਕਰਤੇ ਨਾਲ ਜੁੜਿਆ ਹੋਇਆ, ਇੱਕ ਨਾਲ ਜੁੜਿਆ ਹੋਇਆ, ਉਹ ਧਰਮੀ ਹੈ। ਦੁਨੀਆਂ 'ਚ ਧਰਮ ਵੀ ਇੱਕੋ ਹੀ ਹੈ, ਇੱਕ ਹੀ ਰੱਬ ਆ। ਜੇ ਰੱਬ ਇੱਕ ਹੈ ਤਾਂ ਧਰਮ ਵੀ ਇੱਕ ਹੈ। ਹੁਣ ਜਦੋਂ ਇਹ ਗੱਲ ਚੱਲਦੀ ਆ ਅਵਤਾਰਾਂ ਦੀ ਜਾਂ ਕਿਸੇ ਪੁਰਾਣੀ ਕਥਾ ਕੋਈ ਕਰਦਾ ਨਾ, ਹੁਣ ਕਈ ਇਹਨਾਂ ਨੂੰ ਕਹਿੰਦੇ ਵੀ ਇਹ ਹਿੰਦੂ ਆ, ਵੀ ਦੱਸੋ ਇਹ ਤਾਂ ਸ਼ੁਰੂਆਤ ਦੀ ਗੱਲ ਆ, ਜਦੋਂ ਸ੍ਰਿਸ਼ਟੀ ਪੈਦਾ ਹੋਈ ਆ ਉਦੋਂ ਇਹਨਾਂ ਨੂੰ ਭੇਜਿਆ ਗਿਆ ਸੰਸਾਰ 'ਚ, ਇਹ ਵੀ ਮਨੁੱਖ ਸੀ। ਹਿੰਦੂ ਦਾ ਪਤਾ ਨਹੀਂ ਨਾਂ ਕਦੋਂ ਕਦੇ ਪਿੱਛੇ ਜੇ ਚੱਲਿਆ, ਥੋੜ੍ਹਾ ਚਿਰ ਹੀ ਹੋਇਆ,
ਹਿੰਦੂ ਤਾਂ ਕੁਛ ਹੁੰਦਾ ਹੀ ਨਹੀਂ ਗਾ ਪਹਿਲੀ ਗੱਲ। ਇਸ ਲਈ ਅਸੀਂ ਇਹਨਾਂ ਚੀਜ਼ਾਂ 'ਚ ਉਲਝ ਗਏ, ਸਾਨੂੰ ਗਿਆਨ ਨਹੀਂ ਹੈਗਾ। ਜਦੋਂ ਗਿਆਨ ਹੋ ਗਿਆ ਨਾ ਧਰਮ ਦਾ, ਧਰਮ ਦੁਨੀਆਂ 'ਚ ਇੱਕੋ ਹੀ ਆ ਕਿਉਂਕਿ ਪਰਮਾਤਮਾ ਇੱਕ ਹੈ। ਅਤੇ ਆ 1430 ਅੰਗ ਪੜ੍ਹੋ, ਇਹਦੇ ਵਿੱਚ ਸਾਰੇ ਧਰਮੀ ਬੈਠੇ ਨੇ, ਭਾਵੇਂ ਕੋਈ ਮੁਸਲਮਾਨ ਮਤ ਦਾ ਸੀ ਭਾਵੇਂ ਕਿਸੇ ਮਤ ਦਾ ਸੀ, ਪੰਡਿਤ ਵੀ ਬੈਠੇ ਨੇ। ਹੁਣ ਉਹ ਪੰਡਿਤ ਬੈਠੇ ਨੇ ਜਿਹੜੇ, ਪੰਡਿਤ ਦਾ ਮਤਲਬ ਕੀ ਹੈ, ਸੋ ਪੰਡਿਤ ਜੋ ਮਨ ਪ੍ਰਬੋਧ ਹੈ, ਜਿਨ੍ਹਾਂ ਨੂੰ ਰਾਮ ਨਾਮ ਦਾ ਭੇਤ ਆ ਗਿਆ, ਪਰਮੇਸ਼ਰ ਦਾ ਭੇਤ ਆ ਗਿਆ। ਸੋ ਪੰਡਿਤ ਜੋ ਮਨ ਪ੍ਰਬੋਧ ਹੈ, ਰਾਮ ਨਾਮ ਆਤਮ ਮੈਂ ਸੋਧਾ, ਰਾਮ ਨਾਮ ਸਾਰ ਰਸ ਪੀਵੈ, ਉਸ ਪੰਡਿਤ ਕੇ ਉਪਦੇਸ਼ ਜਗ ਜੀਵੈ, ਉਹਨਾਂ ਨੂੰ ਪੰਡਿਤ ਕਿਹਾ ਗਿਆ। ਇਸ ਕਰਕੇ ਜਿਹਨੂੰ ਬ੍ਰਹਮ ਦਾ ਗਿਆਨ ਹੋ ਜਾਂਦਾ ਉਹਨੂੰ ਬ੍ਰਾਹਮਣ ਕਿਹਾ ਗਿਆ ਗੁਰਬਾਣੀ 'ਚ। ਦੋਨੇ ਚੀਜ਼ਾਂ ਬਰੋਬਰ ਚੱਲਦੀਆਂ ਰਹਿਣੀਆਂ ਅਤੇ ਚੱਲਦੀਆਂ ਆਈਆਂ। ਅੱਜ ਵੀ ਦੁਨੀਆਂ ਦੇ ਵਿੱਚ ਧਰਮ ਦੇ ਨਾਂ 'ਤੇ ਵੰਡੀਆਂ ਪਾਈਆਂ ਜਾਂਦੀਆਂ ਅਤੇ ਧਰਮ ਦੇ ਨਾਂ 'ਤੇ ਵੰਡੀਆਂ ਪਾ ਕੇ ਲੁੱਟਣਾ ਬੜਾ ਸੌਖਾ ਹੁੰਦਾ। ਇਸ ਲਈ ਸਾਨੂੰ ਗੁਰਬਾਣੀ ਦੇ ਵਿੱਚ ਧਰਮ ਦਾ ਭੇਦ ਦਿੱਤਾ, ਧਰਮ ਇੱਕ ਹੈ, ਨਿਰੰਕਾਰ ਇੱਕ ਹੈ, ਵਾਹਿਗੁਰੂ ਇੱਕ ਹੈ, ਧਰਮ ਵੀ ਦੁਨੀਆਂ 'ਚ ਇੱਕੋ ਹੀ ਆ। ਇੱਥੇ ਫਿਰ ਮਹਾਰਾਜ ਸੱਚੇ ਪਾਤਸ਼ਾਹ ਸਾਨੂੰ ਦੱਸਦੇ ਨੇ ਵੀ ਪਰਮਾਤਮਾ ਨੇ ਹੀ ਇਹਨਾਂ ਨੂੰ ਭੇਜਿਆ ਸੀ, ਪਰ ਇਹ ਸੰਸਾਰ 'ਚ ਆ ਕੇ ਇਹਨਾਂ ਨੂੰ ਗਿਆਨ ਦੇ ਕੇ ਭੇਜਿਆ। ਕਿਉਂਕਿ ਬਹੁਤ ਸਾਰਾ ਇਹ ਕਹਿ ਦਿੰਦੇ ਨੇ ਵੀ 14 ਕਲਾਂ ਸੰਪੂਰਨ ਸੀ, 16 ਕਲਾਂ ਸੰਪੂਰਨ ਸੀ, ਠੀਕ ਹੈ ਉਹਨਾਂ ਨੂੰ ਗਿਆਨ ਵੱਧ ਸੀ ਆਮ ਜੀਵਾਂ ਨਾਲੋਂ, ਪਰ ਜੀਵਾਂ ਦਾ ਕਿੰਨਿਆਂ ਦਾ ਭਲਾ ਹੋਇਆ? ਲੱਖਾਂ ਲੋਕ ਯੁੱਧ ਜੰਗ 'ਚ ਮਰ ਗਏ, ਭਲਾ ਤਾਂ ਕੋਈ ਹੋਇਆ ਨਾ। ਸੋ ਇਸ ਕਰਕੇ ਮਹਾਰਾਜ ਸੱਚੇ ਪਾਤਸ਼ਾਹ ਇੱਥੇ ਇਹਨਾਂ ਦਾ ਜ਼ਿਕਰ ਕਰਦਿਆਂ ਹੋਇਆ ਕਹਿੰਦੇ ਨੇ, ਵੈ ਵਿਰੋਧ ਜੋਧ ਸੰਘਾਰੇ, ਖੱਤਰੀ ਮਾਰ ਇੱਕ ਹੀ ਵਾਰ, ਰਮਾਇਣ ਕਰ ਭਾਰਤ ਭਾਰੇ। ਕਹਿੰਦੇ ਫਿਰ ਇਹਨਾਂ ਦੀ ਕਥਾ ਪੜ੍ਹਨੀ ਹੈ, ਕਹਿੰਦੇ ਰਮਾਇਣ ਨੂੰ ਪੜ੍ਹ ਲਿਓ, ਉਹਦੇ ਵਿੱਚ ਫਿਰ ਇਹਨਾਂ ਦਾ ਜ਼ਿਕਰ ਆਉਂਦਾ ਯੁੱਧਾਂ ਦਾ। ਭਾਰਤ ਭਾਰੇ ਕਹਿੰਦੇ ਮਹਾਂਭਾਰਤ ਦੀ ਕਥਾ ਪੜ੍ਹ ਲਿਓ, ਉਹਦੇ 'ਚ ਵੀ ਯੁੱਧਾਂ ਦਾ ਜ਼ਿਕਰ ਆਉਂਦਾ, ਕਿਵੇਂ ਇਹਨਾਂ ਦਾ ਯੁੱਧ ਹੋਇਆ ਆਪਸ ਵਿੱਚ ਹੀ। ਕਾਮ ਕ੍ਰੋਧ ਨਾ ਸਾਧਿਓ, ਲੋਭ ਮੋਹ ਅਹੰਕਾਰ ਨਾ ਮਾਰੇ। ਕਹਿੰਦੇ ਇਹਨਾਂ ਨੇ ਇਹ ਪੰਜਾਂ ਦੇ ਵੱਸ ਹੋ ਗਏ, ਜਿਵੇਂ ਜੀਵ ਆਮ ਆਪਾਂ ਪੰਜਾਂ ਦੇ ਵੱਸ ਹੁੰਦੇ ਜ਼ਿਆਦਾ, ਕਾਮ ਕ੍ਰੋਧ ਲੋਭ ਮੋਹ ਅਹੰਕਾਰ। ਕਾਮ ਕ੍ਰੋਧ ਨਾ ਸਾਧਿਓ, ਮਨ ਨੂੰ ਸਾਧਿਆ ਨਹੀਂ ਗਾ, ਮਨ ਨੂੰ ਸਾਧ ਬਣਾਉਣਾ। ਜਦੋਂ ਮਨ ਸਾਧ ਬਣ ਜਾਂਦਾ ਹੈ ਉਦੋਂ ਇਹਨਾਂ ਪੰਜਾਂ ਵਿਕਾਰਾਂ ਤੋਂ ਉੱਪਰ ਉੱਠ ਜਾਂਦਾ ਹੈ। ਜਿਹੜਾ ਪੰਜਾਂ ਵਿਕਾਰਾਂ ਤੋਂ ਬਚ ਗਿਆ ਉਸੇ ਨੂੰ ਸਾਧ, ਸੰਤ, ਭਗਤ, ਗੁਰਮੁਖ ਗੁਰਬਾਣੀ 'ਚ ਕਿਹਾ ਗਿਆ, ਗੁਰਸਿੱਖ ਵੀ ਕਿਹਾ ਗਿਆ। ਹੁਣ ਮਹਾਰਾਜ ਕਹਿੰਦੇ ਵੀ ਇਹ ਇਹਨਾਂ ਨੇ ਯੁੱਧ ਕੀਤੇ, ਛੱਤਰੀ ਕਹਿੰਦੇ ਨੇ ਜਿਹੜੇ ਯੁੱਧ ਕਰਨ ਵਾਲੇ ਹੁੰਦੇ ਨੇ, ਕਹਿੰਦੇ ਇਹਨਾਂ ਨੇ ਬੜੇ ਵੱਡੇ ਵੱਡੇ ਯੁੱਧ ਕੀਤੇ। ਕਹਿੰਦੇ ਇਹਨਾਂ ਨੇ ਫਿਰ ਉਹ ਲਿਖੇ ਗ੍ਰੰਥ, ਜਿਹਨਾਂ ਨੂੰ ਗ੍ਰੰਥ ਕਹਿ ਦਿੰਦੇ, ਜਿਹੜੇ ਕਿ ਪੁਰਾਤਨ ਕਥਾਵਾਂ ਹੈ, ਰਮਾਇਣ ਦੀ ਕਥਾ, ਮਹਾਭਾਰਤ ਦੀ ਕਥਾ ਕਰਦੇ ਆ, ਸੁਣਦੇ ਆ ਲੋਕ, ਪਰ ਗੁਰਬਾਣੀ 'ਚ ਸਿਰਫ ਉਹਦਾ ਜ਼ਿਕਰ ਆਊਗਾ। ਜਿਵੇਂ ਇੱਥੇ ਭਾਈ ਗੁਰਦਾਸ ਜੀ ਨੇ ਸਿਰਫ ਇੱਕ ਜ਼ਿਕਰ ਕੀਤਾ ਇੱਕ ਲਾਈਨ 'ਚ, ਪਰ ਤੱਤ ਸਾਰ ਕੀ ਹੈ? ਕਹਿੰਦੇ ਕਹਿੰਦੇ ਕਾਮ ਕ੍ਰੋਧ ਨਾ ਸਾਧਿਓ, ਲੋਭ ਮੋਹ ਹੰਕਾਰ ਨਾ ਮਾਰੇ, ਇਹ ਪੰਜ ਨਾ ਵੱਸ ਚ ਆਏ। ਇਹ ਪੰਜ ਕਦੋਂ ਵੱਸ ਆਉਂਦੇ ਨੇ? ਗੁਰਬਾਣੀ 'ਚ ਦੱਸਦੇ ਨੇ ਜਿਹੜੇ ਸ਼ਰਨ 'ਚ ਆ ਜਾਂਦੇ ਨੇ ਗੁਰੂ ਦੀ, 'ਚ ਡਿੱਗ ਪੈਂਦੇ ਨੇ, ਮਹਾਰਾਜ ਇਹ ਮੇਰੇ ਵੱਸ ਦੀ ਖੇਡ ਨਹੀਂ ਗੀ, ਮੈਂ ਇਹਨਾਂ ਪੰਜਾਂ ਨੂੰ ਨਹੀਂ ਜਿੱਤ ਸਕਦਾ, ਨਾ ਕੋਈ ਜਿੱਤਿਆ ਅਤੇ ਨਾ ਕੋਈ ਜਿੱਤ ਸਕਦਾ। ਫਿਰ ਉਹ ਕਹਿੰਦੇ ਨੇ ਜਿਹੜੇ ਸੱਚ ਪਰਮੇਸ਼ਰ ਦੀ ਸ਼ਰਨ 'ਚ ਆ ਜਾਂਦੇ ਨੇ, ਪਰਮੇਸ਼ਰ ਇਹਨਾਂ ਪੰਜਾਂ ਨੂੰ ਬੰਨ ਕੇ ਅੱਗੇ ਲਾ ਦਿੰਦਾ। ਗੁਰਬਾਣੀ 'ਚ ਪ੍ਰਮਾਣ ਕਰਦੇ ਨੇ, ਪੰਜੇ ਬੱਧੇ ਮਹਾਂਬਲੀ ਕਰ ਸੱਚਾ ਢੋਆ, ਜਿਨ੍ਹਾਂ ਨੇ ਸੱਚ ਨੂੰ ਆਪਣਾ ਆਸਰਾ ਬਣਾ ਲਿਆ। ਢੋਆ ਹੁੰਦਾ ਆਸਰਾ। ਇਸ ਕਰਕੇ ਆਪਣੇ ਚਰਨ ਜਪਾਇਆਂ ਵਿੱਚ ਦਾਈ ਖੜੋਆ, ਜਦੋਂ ਵਿੱਚ ਆ ਕੇ ਖੜ ਗਿਆ, ਉਹਦੇ ਚਰਨਾਂ ਨਾਲ ਜੋੜ ਲਿਆ ਪਰਮੇਸ਼ਰ ਨੇ, ਉੱਥੇ ਇਹਨਾਂ ਦਾ ਫਿਰ ਅਸਰ ਨਹੀਂ ਹੁੰਦਾ। ਜਦੋਂ ਪਰਮੇਸ਼ਰ ਦੇ ਚਰਨਾਂ ਨਾਲ ਜੁੜ ਜਾਂਦੇ ਹਾਂ ਅਸੀਂ, ਗੁਰੂ ਨਾਲ ਜੁੜ ਜਾਂਦੇ ਹਾਂ, ਗੁਰੂ ਦਾ ਗਿਆਨ ਜਿਹੜਾ ਹੈ ਇਹ ਪੰਜਾਂ ਨੂੰ ਬੰਨ ਲੈਂਦਾ ਹੈ। ਇਸ ਕਰਕੇ ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਇਹਨਾਂ ਨੇ ਇਹਨਾਂ ਨੂੰ ਬੰਨਿਆ ਨਹੀਂ, ਸੋਧਿਆ ਨਹੀਂ, ਕਿਉਂਕਿ ਇਹ ਸਾਰੇ ਕਹਿੰਦੇ ਤ੍ਰੈ ਗੁਣਾਂ 'ਚ ਫਸੇ ਹੋਏ ਸੀ। ਇੱਕ ਸੂਹੀ ਰਾਗ ਦੇ ਵਿੱਚ ਚੌਥੇ ਪਾਤਸ਼ਾਹ ਦਾ ਸ਼ਬਦ ਵੀ ਆਉਂਦਾ, ਜਿਹਦੇ 'ਚ ਇਹਨਾਂ ਬਾਰੇ ਜ਼ਿਕਰ ਆਉਂਦਾ ਸਾਰਿਆਂ ਬਾਰੇ।
ਕਹਿੰਦੇ ਬ੍ਰਹਮਾ ਵਿਸ਼ਨ ਮਹਾਂਦੇਵ ਤ੍ਰੈ ਗੁਣ ਰੋਗੀ ਵਿੱਚ ਹਉਮੈ ਕਾਰ ਕਮਾਈ। ਇੱਥੇ ਵੀ ਇਹੀ ਕਿਹਾ ਨਾ, ਕਾਮ ਕ੍ਰੋਧ ਨਾ ਸਾਧਿਓ, ਲੋਭ ਮੋਹ ਹੰਕਾਰ ਨਾ ਮਾਰੇ। ਹਉਮੈ 'ਚ ਜਦੋਂ ਅਸੀਂ ਹੁੰਦੇ ਹਾਂ ਉਦੋਂ ਪਰਮਾਤਮਾ ਨਹੀਂ ਆਉਂਦਾ ਨੇੜੇ। ਹਉਮੈ ਤੋਂ ਜਿਉਂ ਜਿਉਂ ਸਾਡਾ ਛੁਟਕਾਰਾ ਮਿਲਦਾ, ਤਿਵੇਂ ਤਿਵੇਂ ਅਸੀਂ ਪਰਮੇਸ਼ਰ ਦੀ ਸ਼ਰਨ 'ਚ ਜਾਵਾਂਗੇ। ਇਸ ਸ਼ਬਦ ਦੇ ਵਿੱਚ ਮਹਾਰਾਜ ਸੱਚੇ ਪਾਤਸ਼ਾਹ ਨੇ ਸਾਨੂੰ ਦੱਸਿਆ ਵੀ ਇਹਨੂੰ ਰੋਗ ਕਿਹਾ ਹੈ। ਜਿਹੜਾ ਇੱਕ ਸ਼ਬਦ ਆਉਂਦਾ ਨਾ, ਜੋ ਜੋ ਦੀਸਾ ਸੋ ਸੋ ਰੋਗੀ, ਰੋਗ ਰਹਿਤ ਮੇਰਾ ਸਤਿਗੁਰ ਜੋਗੀ। ਹੁਣ ਜਦੋਂ ਤਾਂ ਜਿਹੜਾ ਜੀਵ ਸਰੀਰਕ ਤਲ 'ਤੇ ਜਾਂਦਾ, ਉਹ ਸਰੀਰ ਦੇ ਰੋਗਾਂ ਵੱਲੋਂ ਦਾ ਧਿਆਨ ਚੱਲ ਜਾਂਦਾ, ਮੈਂ ਤਾਂ ਤੰਦਰੁਸਤ ਹਾਂ, ਮੈਨੂੰ ਤਾਂ ਕੋਈ ਰੋਗ ਹੈ ਨਹੀਂ ਗਾ। ਹੁਣ ਮਹਾਰਾਜ ਕਹਿੰਦੇ ਜਿਹੜਾ ਵੀ ਮੈਨੂੰ ਦੱਸਿਆ ਸਾਰੇ ਰੋਗੀ ਆ। ਕਹਿੰਦੇ ਮੈਂ ਤਾਂ ਇਹਨਾਂ ਬ੍ਰਹਮਾ ਵਿਸ਼ਨ ਮਹੇਸ਼ ਨੂੰ ਵੀ ਦੇਖਿਆ, ਪਿਛੋਕੜ ਸਾਰਾ ਦੇਖਿਆ, ਇਹ ਵੀ ਕਹਿੰਦੇ ਰੋਗੀ ਸੀਗੇ। ਬ੍ਰਹਮਾ ਵਿਸ਼ਨ ਮਹਾਂਦੇਵ ਤ੍ਰੈਗੁਣ ਰੋਗੀ ਵਿੱਚ ਹਉਮੈ ਕਾਰ ਕਮਾਈ। ਹਉਮੈ ਰੋਗ ਆ, ਸਭ ਤੋਂ ਵੱਡਾ ਰੋਗ ਹਉਮੈ ਦਾ, ਜਿਹੜਾ ਬਾਰ ਬਾਰ ਅਸਾਧ ਰੋਗ ਕਿਹਾ ਗੁਰਬਾਣੀ 'ਚ, ਜਿਹੜਾ ਬਾਰ ਬਾਰ ਜਨਮ 'ਚ ਲੈ ਕੇ ਆਉਂਦਾ ਸਾਨੂੰ। ਹੁਣ ਗੁਰਬਾਣੀ 'ਚ ਮਹਾਰਾਜ ਸੱਚੇ ਪਾਤਸ਼ਾਹ ਫਿਰ ਇਹਦਾ ਇਲਾਜ ਵੀ ਦੱਸਦੇ ਨੇ। ਬਾਕੀਆਂ 'ਚ ਤਾਂ ਮੈਂ ਬਹੁਤੇ ਗ੍ਰੰਥਾਂ ਨੂੰ ਪੜ੍ਹਦਾ ਨਹੀਂ ਗਾ, ਉਹਨਾਂ 'ਚ ਪਤਾ ਨਹੀਂ ਦੱਸਿਆ ਹੋਊ ਕਿ ਜਿਹੜਾ ਰਮਾਇਣ ਭਾਰਤ ਜਿਹਦੀ ਜ਼ਿਕਰ ਆਇਆ, ਪਰ ਮੈਨੂੰ ਨਹੀਂ ਲੱਗਦਾ ਵੀ ਇੰਨਾ ਭੇਤ ਕਿਸੇ ਡੂੰਘਾ ਦਿੱਤਾ ਹੋਊਗਾ। ਬੜਾ ਸੌਖਾ ਕਰਕੇ ਨਾਲੇ ਲਿਖਤਾ, ਸੂਹੀ ਮਹੱਲਾ ਚੌਥਾ, ਜਨਕੇ ਅੰਤਰ ਵਸਿਆ ਮੇਰਾ ਹਰ ਹਰ ਤਿਨਕੇ ਸਭ ਰੋਗ ਗਵਾਏ। ਸਿੱਧਾ ਹੀ ਲਿਖਤਾ। ਜਿਹੜੇ ਕਹਿੰਦੇ ਹਰੀ ਨੂੰ ਹਿਰਦੇ 'ਚ ਵਸਾ ਲੈਣਗੇ, ਜਿਹੜੇ ਹਰੀ ਦੀ ਪੂਜਾ ਕਰਨਗੇ, ਇੱਕ ਦੀ ਉਹ ਪੂਜਾ ਕਰਨਗੇ, ਉਹਨਾਂ ਦਾ ਆਸਰਾ ਇੱਕ ਹੀ ਆ, ਪੂਰਨ ਆਸਰਾ, ਪੂਰਨ ਗਿਆਨ ਹੋਣ ਤੋਂ ਬਾਅਦ। ਜਦੋਂ ਗਿਆਨ ਗੁਰਬਾਣੀ ਦਿੰਦਾ, ਫਿਰ ਰੱਬ

ਭਰੋਸਾ ਫੇਰ ਬਣਦਾ। ਹੁਣ ਕਹਿੰਦੇ ਜਿਸ ਕੇ ਅੰਤਰ ਵਸਿਆ ਮੇਰਾ ਹਰ ਹਰ ਤਿਨਕੇ ਸਭ ਰੋਗ ਗਵਾਏ ਤੇ ਮੁਕਤ ਭਏ ਜਿਨ ਹਰ ਨਾਮ ਧਿਆਇਆ ਤਿਨ ਪਵਿੱਤ ਪਰਮ ਪਦ ਪਾਏ। ਦੇਖੋ ਕਿੱਡੀ ਵੱਡੀ ਗੱਲ ਹੈ। ਕਹਿੰਦੇ ਉਹਨਾਂ ਦੇ ਰੋਗ ਵੀ ਖਤਮ ਹੋ ਗਏ, ਮੁਕਤ ਵੀ ਹੋ ਗਏ ਸੰਸਾਰ ਚੋਂ, ਆਉਣਾ ਜਾਣਾ ਮੁੱਕ ਗਿਆ। ਕਿਵੇਂ ਮੁੱਕਿਆ? ਕਹਿੰਦੇ ਉਹ ਹਰੀ ਨੂੰ ਧਿਆਉਂਦੇ ਨੇ, ਵਾਹਿਗੁਰੂ ਨੂੰ ਧਿਆਉਂਦੇ ਨੇ, ਇੱਕ ਨੂੰ ਧਿਆਉਂਦੇ ਨੇ। ਇਹ ਗੁਰਬਾਣੀ 'ਚ ਵਾਰ ਵਾਰ ਜ਼ਿਕਰ ਆਊਗਾ, ਸਾਰੇ ਸ਼ਬਦ ਪੜ੍ਹਿਓ। ਤੇ ਮੁਕਤ ਪਏ ਜਿਨ ਹਰ ਨਾਮ ਧਿਆਇਆ, ਜਿਨ੍ਹਾਂ ਨੇ ਪਰਮੇਸ਼ਰ ਦਾ ਨਾਮ ਧਿਆਇਆ, ਜਿੰਨੀ ਨਾਮ ਧਿਆਇਆ ਗਏ ਮੁਸ਼ਕਤ ਘੱਲ ਜਪਜੀ ਸਾਹਿਬ 'ਚ। ਹੁਣ ਨਾਮ ਧਿਆਉਣਾ ਬਹੁਤ ਔਖਾ ਹੈ, ਸਭ ਤੋਂ ਔਖਾ ਕੰਮ ਇਹੀ ਹੈ। ਇਸ ਕਰਕੇ ਕਹਿੰਦੇ ਉਹ ਮੁਕਤ ਵੀ ਹੋ ਗਏ, ਉਹਨਾਂ ਦੇ ਰੋਗ ਵੀ ਖਤਮ ਹੋ ਗਏ ਜਿਨ੍ਹਾਂ ਨੇ ਹਰੀ ਦਾ ਨਾਮ ਧਿਆਇਆ, ਤਿੰਨ ਪਵਿੱਤ ਪਰਮ ਪਦ ਪਾਏ। ਕਹਿੰਦੇ ਉਹ ਪਵਿੱਤਰ ਹੋ ਗਏ, ਇਹਨਾਂ ਕਰਕੇ ਤ੍ਰੈਗੁਣਾਂ ਦੇ ਕਰਕੇ ਰੋਗੀ ਹਾਂ ਆਪਾਂ, ਤ੍ਰੈਗੁਣਾਂ 'ਚ ਹੀ ਮੈਲੇ ਹਾਂ। ਕਹਿੰਦੇ ਉਹ ਪਵਿੱਤਰ ਹੋ ਗਏ, ਉਹ ਪਰਮੇਸ਼ਰ ਨਾਲ ਜੁੜ ਗਏ, ਅਤੇ ਪਰਮੇਸ਼ਰ ਪਵਿੱਤਰ ਆ, ਉਹ ਵੀ ਪਵਿੱਤਰ ਹੋ ਗਏ। ਪਰਮ ਪਦ ਪਾਏ, ਪਰਮ ਪਦ ਹੁੰਦੀ ਆ ਅਮਰ ਪਦ, ਵੀ ਜਿਉਂਦੇ ਜੀ ਅਮਰ ਹੋ ਜਾਣਾ। ਇਹ ਵੀ ਜ਼ਿਕਰ ਆਉਂਦਾ ਗੁਰਬਾਣੀ 'ਚ ਮਹਾਂਪੁਰਖਾਂ ਦਾ, ਜਿਹੜੇ ਦੇਖਦੇ ਹਾਂ ਆਪਾਂ, ਸਾਰੇ ਮਹਾਂਪੁਰਖ ਬੈਠੇ ਨੇ, ਸਾਰੇ ਪਰਮ ਪਦਵੀ ਵਾਲੇ ਹੀ ਆ। ਮੁਕਤੀ ਅਤੇ ਪਰਮ ਪਦਵੀ ਅਗਲੀ ਗੱਲ ਹੈ ਉਦੋਂ। ਇਸ ਕਰਕੇ ਜਦੋਂ ਅਸੀਂ ਸਿਮਰਨ ਕਰਕੇ ਸ਼ਬਦ ਨਾਲ ਜੁੜ ਜਾਂਦੇ ਹਾਂ, ਉਦੋਂ ਅਸੀਂ ਮੁਕਤ ਹੁੰਦੇ ਹਾਂ। ਜਦੋਂ ਅਸੀਂ ਸੰਸਾਰ ਨਾਲੋਂ ਸਾਡਾ ਧਿਆਨ ਟੁੱਟ ਕੇ ਗੁਰੂ ਨਾਲ ਜੁੜ ਜਾਂਦਾ, ਉਦੋਂ ਮੁਕਤ ਕਹਿ ਦਿੱਤਾ ਗਿਆ। ਜਿਹੜਾ ਧਿਆਉਂਦਾ ਉਹਨੂੰ, ਰੋਜ਼ ਧਿਆਨ ਕਰਦਾ, ਉਹਨੂੰ ਸੰਤ ਵੀ ਕਹਿ ਦਿੱਤਾ ਗਿਆ। ਜਿਹਨੂੰ ਗੁਰੂ ਗੋਬਿੰਦ ਸਿੰਘ ਜੀ ਕਹਿੰਦੇ ਨੇ, ਜੇ ਜੇ ਤੁਮਰੇ ਧਿਆਨ ਕੋ ਨਿੱਤ ਧਿਆਇ ਹੈ ਸੰਤ, ਅੰਤ ਲਹੇਂਗੇ ਮੁਕਤ ਫਲ ਪਾਵੇਂਗੇ ਭਗਵੰਤ। ਜਿਹੜੇ ਤੇਰਾ ਧਿਆਨ ਰੋਜ਼ ਕਰਦੇ ਨੇ, ਜਿਹੜਾ ਤੇਰਾ ਸਿਮਰਨ ਕਰਦੇ ਨੇ, ਜਿਉਂਦੇ ਜੀ ਮੁਕਤ ਆ। ਇਸ ਕਰਕੇ ਅੱਗੇ ਕਹਿੰਦੇ ਤਿੰਨ ਪਵਿੱਤ ਪਰਮ ਪਦ ਪਾਏ। ਕਹਿੰਦੇ ਇਦੋਂ ਅੱਗੇ ਉਹਨਾਂ ਨੇ ਪਰਮ ਪਦ ਵੀ ਪਾਈ। ਜਿਵੇਂ ਪਹਿਲੇ ਪਾਤਸ਼ਾਹ ਦੀ ਸ਼ਰਨ 'ਚ ਦੂਜੇ ਪਾਤਸ਼ਾਹ ਗਏ, ਇੱਕ ਸਿੱਖ ਸੀ ਆਪਣੇ ਵਰਗੇ ਸੀ, ਪਰ ਉਹਨਾਂ ਨੇ ਮੁਕਤ ਤੋਂ ਅੱਗੇ ਪਰਮ ਪਦਵੀ ਤੱਕ ਚਲੇ ਗਏ। ਦੂਜੇ ਪਾਤਸ਼ਾਹ ਨੇ ਆਪਣਾ ਰੂਪ ਦੇ ਦਿੱਤਾ, ਤੀਜੇ ਪਾਤਸ਼ਾਹ ਇਸੇ ਤਰ੍ਹਾਂ ਹੀ ਗਏ ਦੂਜੇ ਪਾਤਸ਼ਾਹ ਦੀ ਸ਼ਰਨ 'ਚ, ਉਹ ਵੀ ਇਸ ਅਵਸਥਾ 'ਚ ਅਮਰ ਪਦਵੀ 'ਚ ਗਏ। ਉਹਨਾਂ ਨੇ ਅੰਮ੍ਰਿਤ ਬਾਣੀ ਲਿਖੀ। ਇਹ ਜਿਹੜੀ ਬਾਣੀ ਹੈ ਉਦੋਂ ਲਿਖੀ ਜਾਂਦੀ ਹੈ ਜਦੋਂ ਅੰਮ੍ਰਿਤ ਪਦਵੀ ਮਿਲਦੀ ਹੈ। ਇਹਨੂੰ ਅੰਮ੍ਰਿਤ ਬਾਣੀ ਕਹਿੰਦੇ ਆ, ਅੰਮ੍ਰਿਤ ਕਥਾ ਵੀ ਕਹਿੰਦੇ ਆ ਗੁਰਬਾਣੀ 'ਚ। ਇਹ ਉਦੋਂ ਲਿਖੀ ਜਾਂਦੀ ਹੈ, ਪਰਮਾਤਮਾ ਆਪ ਲਿਖਾਉਂਦਾ ਫਿਰ। ਇਸ ਲਈ ਗੁਰੂ ਅਮਰਦਾਸ ਜੀ ਤੋਂ ਅੱਗੇ ਗੁਰੂ ਰਾਮਦਾਸ ਜੀ, ਪੰਜਵੇਂ ਗੁਰਦੇਵ, ਇਸ ਤਰ੍ਹਾਂ ਦਸਾਂ ਜਾਮਿਆਂ 'ਚ ਫਿਰ ਜੋਤ ਉਹੀ ਵਰਤੀ। ਫਿਰ ਅੱਜ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਸੇਮ ਉਹੀ, ਪਰ ਅੱਖ ਨਹੀਂ ਸਾਡੀ ਦੇਖਣ ਵਾਲੀ, ਅੱਖ ਬਣ ਗਈ ਨਾ ਫਿਰ। ਮਹਾਰਾਜ ਕਹਿੰਦੇ ਉਹ ਪਰਮ ਪਦ ਵੀ ਪਾ ਜਾਂਦਾ ਜਿਹੜਾ ਗੁਰੂ ਨਾਲ ਜੁੜ ਜਾਂਦਾ। ਮੇਰੇ ਰਾਮ ਹਰ ਜਨ ਅਰੋਗ ਭਏ। ਕਹਿੰਦੇ ਕਿਹੜੇ ਅਰੋਗ ਹੋਏ ਦੁਨੀਆ? ਜਿਹੜੇ ਹਰੀ ਨਾਲ ਜੁੜ ਗਏ, ਹਰੀ ਦੇ ਜਨ ਬਣ ਗਏ। ਜਨ ਦਾ ਭਾਵ ਜੁੜਨਾ ਹੁੰਦਾ, ਇੱਕ ਜਨ ਦਾ ਭਾਵ ਹੁੰਦਾ ਹਰੀ ਰੂਪ ਹੋ ਜਾਣਾ। ਦੂਜਾ, ਪਹਿਲਾਂ ਜੁੜੇ ਹੋਏ ਉਹਨਾਂ ਨੂੰ ਵੀ ਜਨ ਕਹਿੰਦੇ ਨੇ, ਜਿਹੜੇ ਹਰੀ ਰੂਪ ਹੋ ਗਏ ਉਹਨਾਂ ਨੂੰ ਵੀ ਜਨ ਕਹਿੰਦੇ ਨੇ। ਹਰ ਹਰ ਜਨ ਦੋਏ ਏਕ ਹੈ, ਬਿਬ ਵਿਚਾਰ ਕਿਸਨਾ ਹੈ, ਜਲ ਤੇ ਉਪਜੋ ਤਰੰਗ ਜੋ ਜਲ ਵਿਖੇ ਸਮਾਏ। ਜਿਹੜੇ ਜੋਤੀ ਜੋਤ ਰਲੀ ਸੰਪੂਰਨ ਥੀ ਆਰਾਮ, ਜਿਵੇਂ ਅੱਜ ਨਾ, ਅੱਜ ਦਾ ਜਿਹੜਾ ਦਿਹਾੜਾ ਹੈ, ਉਹ ਚੌਥੇ ਪਾਤਸ਼ਾਹ ਜੀ ਦਾ ਜੋਤੀ ਜੋਤ ਸਮਾਏ ਅੱਜ ਦੇ ਦਿਨ। ਜਿਹਨੂੰ ਮਹਾਰਾਜ ਕਹਿੰਦੇ ਸੂਰਜ ਕਿਰਨ ਮਿਲੇ ਜਲ ਕਾ ਜਲ ਹੂਆ ਰਾਮ, ਜੋਤੀ ਜੋਤ ਰਲੀ ਸੰਪੂਰਨ ਥੀ ਆਰਾਮ, ਉਹ ਪਹਿਲਾਂ ਹੀ ਸੰਪੂਰਨ ਹੋ ਜਾਂਦੇ ਨੇ ਗੁਰੂ ਦੀ ਸ਼ਰਨ ਜਾ ਕੇ। ਤੀਜੇ ਪਾਤਸ਼ਾਹ ਦੂਜੇ ਪਾਤਸ਼ਾਹ ਦੀ ਸੰਗਤ ਜਾ ਕੇ ਉਹ ਪਹਿਲਾਂ ਹੀ ਇਹ ਪਰਮ ਪਦਵੀ ਨੂੰ ਪਾਇਆ ਸੀ ਉਹਨਾਂ ਨੇ, ਤਾਂ ਉਹਨਾਂ ਨੂੰ ਇਹ ਸੇਵਾ ਮਿਲੀ। ਐਵੇਂ ਨਹੀਂ ਸੇਵਾ ਮਿਲ ਜਾਂਦੀ ਇਹ। ਸੋ ਮਹਾਰਾਜ ਕਹਿੰਦੇ ਮੇਰੇ ਰਾਮ ਹਰ ਜਨ ਅਰੋਗ ਭਰੇ। ਇਹ ਸਾਰੇ ਮਹਾਂਪੁਰਖਾਂ ਨੂੰ ਹਰ ਜਨ ਕਹਿੰਦੇ ਨੇ, ਹਰ ਹਰੀ, ਹਰੀ ਦੇ ਜਨ, ਇਹਨਾਂ 'ਚ ਤੇ ਉਹਦੇ 'ਚ ਕੋਈ ਫਰਕ ਨਹੀਂ। ਗੁਰ ਪਰਮੇਸ਼ਰ ਇੱਕੋ ਜਾਣ ਜੀ ਨੂੰ ਕਹਿ ਦਿੱਤਾ ਗਿਆ। ਗੁਰਬਚਨੀ ਜਿੰਨਾ ਜਪਿਆ ਮੇਰਾ ਹਰ ਹਰ ਤਿਨਕੇ ਹਉ ਮੈਂ ਰੋਗ ਗਏ। ਹੁਣ ਇਹ ਰਾਹੁਲ ਦੀ ਪੰਗਤੀ ਆ। ਕਹਿੰਦੇ ਗੁਰੂ ਦੇ ਬਚਨਾਂ ਨੂੰ ਮੰਨ ਕੇ ਜਿਨ੍ਹਾਂ ਨੇ ਹਰੀ ਨੂੰ ਜਪਿਆ, ਵਾਹਿਗੁਰੂ ਨੂੰ ਜਪਿਆ, ਜਦੋਂ ਆਪਾਂ ਜਪਦੇ ਨਾ ਵਾਹਿਗੁਰੂ, ਇਹ ਪ੍ਰੇਮ ਦੁਆਰਾ ਜਿਹੜੇ ਜਪਿਆ, ਕਹਿੰਦੇ ਜਿਨ੍ਹਾਂ ਨੇ ਜਪਿਆ ਤਿਨਕੇ ਹਉ ਮੈਂ ਰੋਗ ਗਏ। ਕਾਮ ਕ੍ਰੋਧ ਨਾ ਸਾਧਿਓ, ਲੋਭ ਮੋਹ ਹੰਕਾਰ ਨਾ ਮਾਰੇ, ਇਹਨਾਂ ਦੀ ਜ਼ਿਕਰ ਆਇਆ ਪਹਿਲਾਂ ਇਸ ਪੰਗਤੀ ਦੀ। ਆਪਾਂ ਭਾਈ ਗੁਰਦਾਸ ਦੀਆਂ ਵਾਰਾਂ ਦੀ ਗੁਰਬਾਣੀ 'ਚੋਂ ਵੀ ਆਪਾਂ ਖੋਜ ਕਰਨੀ ਹੈ, ਆਪਾਂ ਕਸਬੱਟੀ ਦੇ ਲਾ ਕੇ ਹਰ ਗੱਲ ਨੂੰ ਪੂਰਾ ਉਤਾਰਨਾ ਹੁੰਦਾ। ਜੇ ਆਪਾਂ ਸਿਰਫ ਇਹਨਾਂ ਦੀ ਗੱਲ ਕਰਕੇ ਲੰਘ ਜਾਂਦੇ, ਜਾਂ ਇਹਨਾਂ ਦੀਆਂ ਵਿਖਿਆਨ ਬਹੁਤ ਵੱਡਾ, ਇੱਕ ਇੱਕ ਜਾਣੇ 'ਤੇ ਭਾਵੇਂ ਹਫ਼ਤਾ ਹਫ਼ਤਾ ਕਥਾ ਕਰੀ ਚੱਲੋ, ਇਹ ਕਰਦੇ ਵੀ ਆ। ਕਿਉਂਕਿ ਜਿਹੜਾ ਸਮਾਂ ਚੱਲ ਰਿਹਾ ਨਾ, ਇਹ ਸਮਾਂ ਇਹ ਨਹੀਂ ਹੈ ਕਿ ਵੀ ਤੁਸੀਂ ਆਏ ਹੋ, ਤੁਹਾਡਾ ਟਾਈਮ ਵੇਸਟ ਕਰਾਂ। ਬੜਾ ਕੀਮਤੀ ਸਮਾਂ ਹੈ, ਹਰ ਕਿਸੇ ਕੋਲ ਸਮਾਂ ਨਹੀਂ। ਅੱਜ ਤੁਹਾਡਾ ਇੱਕ ਇੱਕ ਪਲ ਜਿਹੜਾ ਹੈ ਗੁਰੂ ਦੀ ਸ਼ਰਨ 'ਚ ਲੰਘੇ,
ਇਹ

0: ਤਾਂ ਕਹਾਣੀਆਂ ਜਿਹੜੀਆਂ ਹੁੰਦੀਆਂ ਨਾ ਪੁਰਾਤਨ, ਉਹਨਾਂ ਨਾਲ ਤੁਹਾਡਾ ਸਵਰਨਾ ਨਹੀਂ ਕੁਛ। ਹਾਂ ਇਤਿਹਾਸ ਸੁਣੋਗੇ ਤੁਹਾਡੇ ਅੰਦਰ ਚਾਅ ਪੈਦਾ ਹੋਊਗਾ, ਜਿਹੜਾ ਗੁਰੂ ਸਾਹਿਬਾਂ ਤੋਂ ਭਗਤਾਂ ਦਾ, ਗੁਰੂ ਸਾਹਿਬਾਂ ਦਾ, ਗੁਰਸਿੱਖਾਂ ਦਾ ਇਤਿਹਾਸ ਸੁਣੋਗੇ ਨਾ ਤੁਹਾਡੇ ਅੰਦਰ ਚਾਅ ਪੈਦਾ ਹੋਊਗਾ। ਤਾਂ ਫਿਰ ਅਸੀਂ ਕਹਾਂਗੇ ਗੁਰਸਿੱਖਾਂ ਕੀ ਹਰ ਧੂੜ ਦੇ ਹਮ ਪਾਪੀ ਭੀ ਗਤ ਪਾਏ, ਫਿਰ ਅਸੀਂ ਗੁਰਸਿੱਖ ਬਣਨ ਦੀ ਲੋਚਾਂਗੇ ਵੀ ਮੈਂ ਵੀ ਗੁਰੂ ਦਾ ਸਿੱਖ ਬਣਾ। ਵੀ ਐਸੇ ਹੁੰਦੇ ਨੇ ਗੁਰੂ ਦੇ ਸਿੱਖ। ਜਿਹੜਾ ਇਤਿਹਾਸ ਹੈ ਉਹ ਸਾਡੇ ਮਨ ਦੇ ਵਿੱਚ ਗੁਰੂ ਨਾਲ ਜੁੜਨ ਦਾ ਚਾਅ ਪੈਦਾ ਕਰਦਾ ਜੇ ਅਸੀਂ ਪ੍ਰੇਮ ਨਾਲ ਸੁਣਾਂਗੇ। ਢਾਡੀਆਂ ਦਾ ਕੰਮ ਇਤਿਹਾਸ ਸੁਣਾਉਣਾ, ਜਿਹੜਾ ਕਥਾਵਾਚਕ ਹੈ ਜਿਹਨੂੰ ਅਸੀਂ ਕਹਿ ਦਿੰਦੇ ਹਾਂ, ਉਹਦਾ ਕੰਮ ਹੁੰਦਾ ਨਿਰੋਲ ਗੁਰਮਤ ਦੀ ਗੱਲ ਕਰਨਾ, ਨਿਰੋਲ ਕਥਾ ਕਰਨਾ, ਤੇ ਕੀਰਤੀਆਂ ਦਾ ਕੰਮ ਹੁੰਦਾ ਕੀਰਤਨ ਕਰਨਾ। ਜਦੋਂ ਇਹ ਰਲਗੱਡ ਹੋ ਗਿਆ ਨਾ, ਗੁਰੂ ਸਾਹਿਬਾਂ ਵੇਲੇ ਤਾਂ ਬੜਾ ਮਹਾਰਾਜ ਦੀ ਕਿਰਪਾ ਸੀ, ਸਮਾਂ ਪਾ ਕੇ ਨਾ ਚੀਜ਼ਾਂ ਨੂੰ ਵਿੱਚ ਰਲਗੱਡ ਕਰ ਲੈਂਦੇ ਆ। ਗੁਰੂ ਸਾਹਿਬਾਂ ਨੇ ਕੀਰਤੀਆਂ ਰੱਖੇ, ਕੀਰਤਨ ਕੀਤਾ, ਕੀਰਤਨੀ ਕੀਰਤਨ ਕਰਦੇ ਸੀ। ਗੁਰੂ ਸਾਹਿਬ ਇਹ ਇਕੱਠ ਕਹਾਣੀ ਸੁਣਾਉਂਦੇ ਸੀ ਸੰਗਤਾਂ ਨੂੰ, ਮਿਲਾਪ ਦਾ ਰਸਤਾ, ਜੀਵਨ ਸਫਲ ਹੋ ਰਹੇ ਸੀ ਲੋਕਾਂ ਦੇ। ਉਦੋਂ ਬਾਅਦ ਦੇ ਵਿੱਚ ਛੇਵੇਂ ਪਾਤਸ਼ਾਹ 'ਤੇ ਜਾ ਕੇ ਜਦੋਂ ਲੋੜ ਪਈ, ਫਿਰ ਗੁਰੂ ਸਾਹਿਬ ਨੇ ਢਾਡੀ ਰੱਖੇ, ਕਿਉਂਕਿ ਪਹਿਲਾਂ ਜਿਹੜੇ ਢਾਡੀ ਉਹ ਰਾਜਿਆਂ ਦੇ ਗਾਉਂਦੇ ਹੁੰਦੇ ਸੀਗੇ, ਰਾਜੇ ਦੇ ਜੋਸ਼ ਦਬਾਉਣਾ, ਰਾਜੇ ਦੀਆਂ ਵਡਿਆਈਆਂ ਕਰਨਾ। ਮਹਾਰਾਜ ਨੇ ਕਿਹਾ ਵੀ ਮੈਂ ਐਸੇ ਢਾਡੀ ਬਣਾਊਂਗਾ ਜਿਹੜੇ ਹਰੀ ਦੀ ਉਸਤਤ ਕਰਨਗੇ, ਇਤਿਹਾਸ ਸੁਣਾਉਣਗੇ। ਨੱਥਾ ਅਬਦੁੱਲਾ ਜੀ ਪਹਿਲੇ ਢਾਡੀ ਰੱਖੇ, ਛੇਵੇਂ ਪਾਤਸ਼ਾਹ ਤੋਂ ਢਾਡੀ ਪ੍ਰਥਾ ਸ਼ੁਰੂ ਹੋਈ ਆ। ਉਦੋਂ ਬਾਅਦ ਦੇ ਵਿੱਚ ਦਸਵੇਂ ਜਾਮੇ ਤੱਕ ਇਹ ਢਾਡੀ ਪ੍ਰਥਾ ਚੱਲੀ, ਚੱਲਦੀ ਰਹਿੰਦੀ ਹੈ। ਹੁਣ ਇਹਨਾਂ ਦੇ ਕੰਮ ਅਲੱਗ ਅਲੱਗ ਸੀ। ਪਹਿਲਾਂ ਕੀਰਤਨ ਸੁਣਾਇਆ ਜਾਂਦਾ ਸੀ, ਮਨ ਨੂੰ ਸ਼ਾਂਤ ਰਸ 'ਚ ਲਿਆਉਂਦਾ ਜਾਂਦਾ ਕੀਰਤਨ ਸੁਣਾ ਕੇ। ਜਦੋਂ ਮਨ ਸ਼ਾਂਤ ਰਸ 'ਚ ਆ ਜਾਂਦਾ ਹੈ, ਫਿਰ ਢਾਡੀ ਲਾਏ ਜਾਂਦੇ ਨੇ, ਜੋਸ਼ ਦਵਾਇਆ ਜਾਂਦਾ ਇਸ ਮਨ ਨੂੰ। ਫਿਰ ਉਦੋਂ ਬਾਅਦ 'ਚ ਇਕੱਠ ਕਹਾਣੀ ਆ ਕਥਾ ਸੁਣਾਈ ਜਾਂਦੀ ਹੈ, ਕਿਉਂਕਿ ਮਨ ਨੂੰ ਜੋਸ਼ ਆਇਆ, ਸ਼ਾਂਤ ਹੋਇਆ ਵਿਆ, ਇਹ ਦੁਨੀਆਂ ਤੋਂ ਉੱਪਰ ਉੱਠ ਚੁੱਕਿਆ ਅਤੇ ਇਹਨੂੰ ਗੁਰੂ ਦੀ ਗੱਲ ਸੁਣਾ ਦਿਓ। ਇੱਕ ਤਰਤੀਬ ਹੈ ਜਿਹੜੀ ਕਿ ਇਹ ਕੀ ਕੀਤਾ ਨਾ, ਜਿਹਨਾਂ ਨੂੰ ਅਨਾੜੀ ਸੰਤ ਕਹਿੰਦੇ ਹਾਂ, ਉਹਨਾਂ ਨੇ ਇਹ ਸਾਰਾ ਕੁਛ ਆਪ, ਉਹਨਾਂ ਨੇ ਕਿਹਾ ਵੀ ਢਾਡੀ ਪੈਸੇ ਲੈ ਜਾਂਦੇ ਆ ਅਤੇ ਬਾਕੀ ਕੀਰਤਨੀਏ ਪੈਸੇ ਲੈ ਜਾਂਦੇ, ਜੇ ਸਾਰਾ ਕੰਮ ਮੈਂ ਹੀ ਇਕੱਲਾ ਕਰ ਲਵਾਂ। ਉਹ ਫਿਰ ਤੁਸੀਂ ਪਛਾਣ ਲਿਓ, ਇਹ ਕਲਯੁੱਗ ਦੇ ਸੰਤ ਆ, ਕਲਾ ਦੇ ਸੰਤ ਕਹਿੰਦੇ ਇਹਨਾਂ ਨੂੰ, ਇਹਨਾਂ ਕੋਲ ਕਲਾ ਹੈ। ਢਾਡੀ ਵੀ ਪੁਣਾ ਕਰੀ ਜਾਂਦੇ ਨੇ, ਕਥਾ ਵੀ ਕਰੀ ਜਾਂਦੇ ਨੇ, ਕੀਰਤਨ ਵੀ ਕਰੀ ਜਾਂਦੇ ਨੇ। ਇਹ ਕਾਲ ਦੇ ਸੰਤ ਆ, ਕਲਾ ਦੇ ਸੰਤ ਆ, ਇਹਨਾਂ ਕੋਲ ਕਲਾ ਹੈ। ਇਸ ਕਰਕੇ ਕੀਰਤਨੀਆਂ ਕਰਨਾ, ਕੀਰਤੀ ਕਰਨੀ, ਉਸਤਤ ਕਰਨਾ। ਢਾਡੀਆਂ ਦਾ ਕੰਮ ਉਸ ਮਾਲਕ ਦਾ ਉਸਤਤ ਅਤੇ ਇਤਿਹਾਸ। ਹੁਣ ਇੱਕ ਸੰਤ ਬਣ ਗਿਆ, ਉਹਨੇ ਸਾਰਿਆਂ ਦਾ ਕੰਮ ਖੋ ਲਿਆ। ਉਹ ਕਹਿੰਦਾ ਵੀ ਕਿੱਥੇ ਇੰਨੇ ਜਾਣੇ ਰੱਖਾਂਗੇ। ਉਹ ਆਪ ਹੀ ਪਹਿਲਾਂ ਬਾਜਾ ਫੜ ਕੇ ਬਹਿ ਜਾਂਦਾ, ਕੀਰਤਨ ਕਰਨ ਲੱਗ ਜਾਂਦਾ। ਕੀਰਤਨ ਕਰਦਾ ਕਰਦਾ ਆਪ ਹੀ ਇਤਿਹਾਸ ਸੁਣਾਉਣ ਲੱਗ ਜਾਂਦਾ, ਆਪ ਹੀ ਢਾਡੀ ਬਣ ਜਾਂਦਾ, ਆਪ ਹੀ ਕਥਾ ਸੁਣਾਉਣ ਲੱਗ ਜਾਂਦਾ ਸਾਰੇ ਕੰਮ। ਉਹ ਕਹਿੰਦਾ ਮੈਂ ਹੀ, ਕਿਉਂਕਿ ਮਾਇਆ ਦਾ ਖੇਡ ਹੈ ਨਾ, ਪਦਾਰਥਾਂ ਦਾ ਖੇਡ ਹੈ ਸਾਰਾ। ਮਹਾਰਾਜ ਕਹਿੰਦੇ ਵੀ ਮੇਰੇ ਇਹ ਇੱਕ ਮਰਿਆਦਾ ਹੈ ਗੁਰੂ ਘਰ ਦੇ ਵਿੱਚ, ਤੁਸੀਂ ਦੇਖੋਗੇ ਕੀਰਤਨ ਹੋਊ, ਕਥਾ ਹੋਊ ਅਤੇ ਢਾਡੀ ਲੱਗਣਗੇ। ਇਹ ਮਰਿਆਦਾ ਹੈ ਜਿਹੜੀ ਕਿ ਗੁਰੂ ਸਾਹਿਬਾਂ ਤੋਂ ਚੱਲਦੀ ਆ ਰਹੀ ਹੈ। ਸੋ ਸਤਿਗੁਰ ਕਿਰਪਾ ਕਰਨ। ਹੁਣ ਮਹਾਰਾਜ ਕਹਿੰਦੇ ਗੁਰ ਬਚਨੀ ਜਿੰਨਾ ਜਪਿਆ ਮੇਰਾ ਹਰ ਹਰ, ਤਿਨਕੇ ਸਭ ਰੋਗ ਗਏ। ਉਹਨਾਂ ਦੇ ਰੋਗ ਖਤਮ ਹੋ ਗਏ, ਕਾਮ ਕ੍ਰੋਧ ਨਾ ਸਾਧਿਓ, ਲੋਭ ਮੋਹ ਹੰਕਾਰ ਨਾ ਮਾਰੇ। ਕਹਿੰਦੇ ਜਿਨ੍ਹਾਂ ਦਾ ਮੈਂ ਜ਼ਿਕਰ ਕੀਤਾ ਪਹਿਲਾਂ, ਵਿਸ਼ਨ ਲੈ ਦਸ ਅਵਤਾਰ, ਬੈਰ ਵਿਰੋਧ ਜੋਧ ਸੰਘਾਰੇ। ਕਹਿੰਦੇ ਬੈਰ ਵਿਰੋਧ ਇਹਨਾਂ ਅੰਦਰ ਕਿਉਂ ਸੀ? ਕਿਉਂਕਿ ਇਹਨਾਂ ਨੇ ਆਹ ਚੀਜ਼ਾਂ ਨਹੀਂ ਛੱਡੀਆਂ ਜਿਹੜੀਆਂ ਗੁਰੂ ਛਡਾਉਂਦਾ, ਕਿਉਂਕਿ ਪੂਰਾ ਗੁਰੂ ਨਹੀਂ ਮਿਲਿਆ। ਕਹਿੰਦੇ ਸਤਿਗੁਰ ਪੁਰਖ ਨਾ ਭੇਟਿਆ, ਸਾਧ ਸੰਗਤ ਸਹਿ ਲੰਘ ਨਾ ਸਾਰੇ। ਕਹਿੰਦੇ ਨਾ ਤਾਂ ਇਹਨਾਂ ਨੂੰ ਸਤਿਗੁਰ ਦਾ ਮਿਲਾਪ ਹੋਇਆ ਅਤੇ ਨਾ ਇਹ ਸਾਧ ਸੰਗਤ 'ਚ ਆਏ। ਹੁਣ ਆਪਾਂ ਦੇਖੋ ਵੀ ਜੇ ਤਾਂ ਆਪਾਂ ਸਾਧ ਸੰਗਤ ਸਤ ਸੰਗਤ 'ਚ ਆਵਾਂਗੇ, ਗੁਰੂ ਦੀ ਗੱਲ ਸੁਣਾਂਗੇ, ਫਿਰ ਤਾਂ ਜੀਵਨ ਸਫਲ ਹੋਣਾ, ਨਹੀਂ ਤਾਂ ਇਹਨਾਂ ਵਾਂਗੂ ਜੀਵਨ ਵਿਕਾਰ 'ਚ ਲੈ ਜਾਂਦਾ ਆਪਣਾ। ਕੋਈ ਵਿਰਲੇ ਹੈਗੇ ਜਿਹੜੇ ਕਿ ਇਹ ਜੀਵਨ ਸਫਲ ਕਰ ਲੈਂਦੇ ਨੇ। ਹੁਣ ਮਹਾਰਾਜ ਕਹਿੰਦੇ ਵੀ ਇਹ ਰੋਗੀ ਆ ਸਾਰੇ, ਤਾਂ ਮਹਾਰਾਜ ਨੇ ਕਿਹਾ ਨਾ ਜੋ ਜੋ ਦਿਸਿਆ ਸੋ ਸੋ ਰੋਗੀ, ਫਿਰ ਦੱਸਿਆ ਬ੍ਰਹਮਾ ਵਿਸ਼ਨ ਮਹਾ ਦਿਓ ਤ੍ਰੈ ਗੁਣ ਰੋਗੀ ਵਿੱਚ ਹਉਮੈ ਕਾਰ ਕਮਾਵੇ। ਹਉਮੈ 'ਚ ਕੰਮ ਕੀਤਾ ਇਹਨਾਂ ਨੇ, ਮੈਂ ਵੱਡਾ ਬ੍ਰਹਮਾ ਵੱਡਾ ਅਖਾਏ ਦਾ। ਹੁਣ ਕਹਿੰਦੇ ਵੀ ਜਿਨ ਕੀਏ ਤਿਸੇ ਨਾਲ ਚੇਤੇ ਵਪੜੇ, ਹਰ ਗੁਰਮੁਖ ਸੋਝੀ ਪਾਈ। ਕਹਿੰਦੇ ਜਿਹਨੇ ਇਹਨਾਂ ਨੂੰ ਪੈਦਾ ਕੀਤਾ ਸੀ, ਅੱਜ ਦੁਨੀਆ ਇਹਨਾਂ ਤਿੰਨਾਂ ਦੀ ਪੂਜਾ ਬਹੁਤ ਕਰਦੀ ਹੈ। ਵੱਡੇ ਦੇਵਤੇ ਕਹਿੰਦੇ ਇਹਨਾਂ ਨੂੰ, ਤਿੰਨ ਦੇਵਤੇ ਵੱਡੇ, ਬਾਕੀ ਛੋਟੇ, ਗਿਣਤੀ ਬਹੁਤ ਆ ਪਤਾ ਨਹੀਂ ਕਿੰਨੇ ਕਾ। ਹੁਣ ਮਨੁੱਖ ਖੁਦ ਦੇਵਤਾ ਬਣ ਜਾਵੇ, ਫਿਰ ਦੇਵਤੇ ਦੀ ਪੂਜਾ ਕਰਨ ਦੀ ਕੀ ਲੋੜ ਹੈ। ਹੁਣ ਇਹ ਤਿੰਨਾਂ ਦੀ ਪੂਜਾ ਚੱਲਦੀ ਹੈ ਦੁਨੀਆਂ 'ਚ ਤੁਸੀਂ ਦੇਖੋਗੇ। ਪਰ ਕਹਿੰਦੇ ਗੁਰਮੁਖ, ਹਰ ਗੁਰਮੁਖ ਸੋਝੀ ਪਾਈ। ਕਹਿੰਦੇ ਜਿਹਦੇ 'ਤੇ ਗੁਰੂ ਕਿਰਪਾ ਕਰਦਾ ਉਹਨੂੰ ਆਪ ਸੋਝੀ ਬਖਸ਼ ਦਿੰਦਾ। ਕਹਿੰਦੇ ਹਉਮੈ ਰੋਗ ਸਭ ਜਗਤ ਬਿਆਪਿਆ, ਤਿੰਨ ਕੋ ਜਨਮ ਮਰਨ ਦੁੱਖ ਭਾਰੀ। ਕਹਿੰਦੇ ਜਿਵੇਂ ਇਹ ਹਉਮੈ 'ਚ ਰਹਿ ਕੇ ਬਹੁਤ ਜਨਮ ਇਹਨਾਂ ਨੂੰ ਲੈਣੇ ਪੈ ਗਏ, ਅਤੇ ਮਹਾਰਾਜ ਕਹਿੰਦੇ ਇਸੇ ਤਰ੍ਹਾਂ ਹੀ ਤੁਹਾਨੂੰ ਜਨਮ ਲੈਣੇ ਪੈਣਗੇ। ਹਉਮੈ ਰੋਗ ਸਭ ਜਗਤ ਬਿਆਪਿਆ, ਇਹ ਹਉਮੈ ਰੋਗ ਹੈ, ਬਣਾਇਆ ਤਾਂ ਨਹੀਂ ਹੈ, ਜਿਹਨੇ ਬਣਾਇਆ ਉਹੀ ਰੋਗ ਖਤਮ ਕਰਦਾ। ਪਰਮਾਤਮਾ ਤੋਂ ਬਿਨਾਂ, ਗੁਰੂ ਤੋਂ ਬਿਨਾਂ ਇਹ ਰੋਗ ਨਹੀਂ ਖਤਮ ਹੁੰਦਾ। ਹਉਮੈ ਰੋਗ ਸਭ ਜਗਤ ਵਿਆਪਿਆ, ਤਿੰਨ ਕੋ ਜਨਮ ਮਰਨ ਦੁੱਖ ਭਾਰੀ। ਕਾਮ ਕ੍ਰੋਧ ਨਾ ਸਾਧੇ, ਲੋਭ ਮੋਹ ਹੰਕਾਰ ਨਾ ਮਾਰੇ, ਸਤਿਗੁਰ ਪੁਰਖ ਨਾ ਭੇਟਿਆ, ਸਾਧ ਸੰਗਤ ਸਹਿ ਲੰਘ ਨਾ ਸਾਰੇ। ਹੁਣ ਮਹਾਰਾਜ ਕਹਿੰਦੇ ਹਉਮੈ ਅੰਦਰ ਕਾਰ ਵਿਕਾਰੇ, ਕਹਿੰਦੇ ਇਹਨਾਂ ਨੇ ਹਉਮੈ 'ਚ ਹੀ ਕੰਮ ਕੀਤੇ ਸਾਰੇ। ਭਾਵੇਂ ਕੋਈ ਵੱਡੇ ਤੋਂ ਵੱਡਾ ਕੰਮ ਕਰੇ, ਜੇ ਹਉਮੈ 'ਚ ਕਰਦਾ ਉਹ ਥਾਂ ਨਹੀਂ ਪੈਂਦਾ। ਹਉਮੈ ਅੰਦਰ ਕਾਰ ਵਿਕਾਰੇ, ਜਿਹੜੇ ਕਾਰ ਹਉਮੈ 'ਚ ਕਰਦੇ ਉਹ ਵਿਕਾਰ ਬਣ ਜਾਂਦੇ ਨੇ, ਵਿਕਾਰ ਪੈਦਾ ਕਰ ਦਿੰਦੇ ਨੇ। ਇਸ ਕਰਕੇ ਮਹਾਰਾਜ ਕਹਿੰਦੇ ਜੇ ਹਉਮੈ ਤੋਂ ਰਹਿਤ ਹੋ ਕੇ ਤੁਸੀਂ ਕਰੋਗੇ ਤਾਂ ਹੀ ਗੁਰੂ ਘਰ 'ਚ ਨਿਸ਼ਕਾਮ ਹੋ ਕੇ ਸੇਵਾ ਕਰਨੀ ਪੈਂਦੀ ਹੈ, ਜਿਹਨੂੰ ਕਹਿੰਦੇ ਸੇਵਾ ਕਰ ਤੋਂ ਹੋਏ ਨਿਸ਼ਕਾਮੀ, ਤਿਸ ਕੋ ਹੋਤ ਪ੍ਰਾਪਤ ਸੁਆਮੀ। ਇਸ ਲਈ ਗੁਰੂ ਘਰ ਦੇ ਵਿੱਚ ਜਦੋਂ ਵੀ ਅਸੀਂ ਗੁਰੂ ਦੀ ਸੇਵਾ ਕਰਨੀ ਹੈ, ਇਹ ਸਮਝਣਾ ਤੂੰ ਕਰਾ ਰਿਹਾ, ਤੂੰ ਬੁਲਾ ਰਿਹਾ, ਤੂੰ ਗਵਾ ਰਿਹਾ, ਤਾਂ ਮੈਂ ਕਰ ਰਿਹਾ। ਨਹੀਂ ਮੇਰੇ ਵਰਗੇ ਪਤਾ ਨਹੀਂ ਕਿੰਨੇ ਕਿੱਥੇ ਤੁਰੇ ਫਿਰਦੇ ਨੇ ਦੁਨੀਆਂ 'ਚ। ਤੇਰੀ ਕਿਰਪਾ ਦੇ ਨਾਲ ਹੀ ਗਾਇਆ ਜਾਂਦਾ, ਤੇਰੀ ਕਿਰਪਾ ਦੇ ਨਾਲ ਹੀ ਤੈਨੂੰ ਗਾਇਆ ਜਾ ਸਕਦਾ। ਹਉਮੈ ਰੋਗ ਸਭ ਜਗਤ ਵਿਆਪਿਆ, ਤਿੰਨ ਕੋ ਜਨਮ ਮਰਨ ਦੁੱਖ ਭਾਰੀ। ਹਉਮੈ ਅੰਦਰ ਕਾਰ ਵਿਕਾਰ ਹੈ, ਗੁਰਪ੍ਰਸਾਦੀ ਕੋ ਵਿਰਲਾ ਝੂਟਾ, ਤਿਸ ਜਨ ਕੋ ਹੋਂ ਬਲਿਹਾਰੀ। ਤਿੰਨ ਕੋ ਜਨਮ ਮਰਨ ਦੁੱਖ ਭਾਰੀ, ਕਹਿੰਦੇ ਹਉਮੈ ਗੁਰਪ੍ਰਸਾਦੀ ਕੋ ਵਿਰਲਾ ਝੂਟਾ, ਤਿੰਨ ਜਨ ਕੋ ਹੋਂ ਬਲਿਹਾਰੀ। ਗੁਰੂ ਸਾਹਿਬ ਚੌਥੇ ਪਾਤਸ਼ਾਹ ਕਹਿੰਦੇ ਮੈਂ ਉਸ ਸਿੱਖ ਤੋਂ ਬਲਹਾਰ ਜਾਂਦਾ, ਕੁਰਬਾਨ ਜਾਂਦਾ, ਜਿਸ ਨੇ ਗੁਰੂ ਦੀ ਕਿਰਪਾ ਦੇ ਨਾਲ ਇਹ ਰੋਗ ਖਤਮ ਕਰ ਲਏ। ਗੁਰਪ੍ਰਸਾਦੀ ਕੋ ਵਿਰਲਾ ਛੁੱਟਾ, ਕਿਉਂਕਿ ਗੁਰੂ ਦੀ ਮਹਿਮਾ ਤਾਂ ਕੀਤੀ ਗਈ ਹੈ, ਗੁਰੂ ਤੋਂ ਬਿਨਾਂ ਛੁੱਟਦਾ ਨਹੀਂ ਕੋਈ, ਗੁਰੂ ਤੋਂ ਬਿਨਾਂ ਤਰਦਾ ਨਹੀਂ, ਕਿਉਂਕਿ ਗੁਰੂ ਰਾਮਦਾਸ ਵੀ ਗੁਰੂ ਦੀ ਸ਼ਰਨ 'ਚ ਗਏ ਤੀਜੇ ਪਾਤਸ਼ਾਹ, ਫਿਰ ਉਹ ਛੁੱਟ ਗਏ ਨੇ ਸੰਸਾਰ ਸਾਗਰ ਤੋਂ, ਤਰ ਗਏ ਨੇ। ਤਾਂ ਉਹ ਸਾਨੂੰ ਦੱਸ ਰਹੇ ਨੇ, ਕਹਿੰਦੇ ਜੇ ਗੁਰੂ ਦੀ ਸ਼ਰਨ 'ਚ ਆ ਜਾਓਗੇ ਛੁੱਟ ਤੁਸੀਂ ਵੀ ਜਾਓਗੇ। ਜਿਨ ਸ੍ਰਿਸ਼ਟ ਸਾਜੀ ਸੋਈ ਹਰ ਜਾਣੇ, ਤਾਂ ਕਾ ਰੂਪ ਅਪਾਰੋ। ਕਹਿੰਦੇ ਇਹ ਸ੍ਰਿਸ਼ਟੀ ਪੈਦਾ ਕੀਤੀ ਹੈ ਅਤੇ ਇਹ ਸਾਰੇ ਜੀਵਾਂ ਨੂੰ ਪੈਦਾ ਕਰਨ ਵਾਲਾ ਵਾਹਿਗੁਰੂ ਹੈ, ਉਹਦਾ ਕੋਈ ਅੰਤ ਨਹੀਂ ਪਾ ਸਕਦਾ, ਬੇਅੰਤ ਹੈ। ਤਾਂ ਕਾ ਰੂਪ ਅਪਾਰੋ, ਨਾਨਕ ਆਪ ਵੇਖੇ ਹਰ ਵਿਕਸੇ, ਗੁਰਮੁਖ ਬ੍ਰਹਮ ਵਿਚਾਰੋ। ਕਹਿੰਦੇ ਨਾਨਕ ਹਰੀ ਆਪ ਸਾਰਿਆਂ ਨੂੰ ਦੇਖਦਾ ਅਤੇ ਖੁਸ਼ ਹੋ ਰਿਹਾ ਵੀ ਮੇਰੇ ਬੱਚੇ ਖੇਡਦੇ, ਜਿਵੇਂ ਮੈਂ ਬੱਚਿਆਂ ਨੂੰ ਦੇਖਦੇ, ਆਪਾਂ ਸਾਰੇ ਕਿਵੇਂ ਮਰਜ਼ੀ ਖੇਡਦੇ ਹਾਂ ਪਰ ਪਰਮਾਤਮਾ ਨੂੰ ਕੋਈ ਫਰਕ ਨਹੀਂ ਪੈਂਦਾ। ਭਾਵੇਂ ਕੋਈ ਗਲਤ ਰੌਂਗ ਖੇਡ ਰਿਹਾ, ਭਾਵੇਂ ਕੋਈ ਰਾਈਟ ਸਹੀ ਖੇਡ ਰਿਹਾ, ਉਹਨੂੰ ਕੋਈ ਫਰਕ ਨਹੀਂ ਪੈਂਦਾ। ਉਹ ਕਹਿੰਦਾ ਵੀ ਖੇਡਦੇ ਆ, ਖੇਡ ਆ, ਖੇਡ ਦੇ ਵਿੱਚ ਇੱਕ ਟੀਮ ਨੇ ਤਾਂ ਹਾਰਨਾ, ਇੱਕ ਨੇ ਜਿੱਤਣਾ, ਆਪਾਂ ਹਾਰਨਾ ਹੈ ਕਿ ਜਿੱਤਣਾ ਹੈ ਆਪਾਂ ਆਪਣੇ 'ਤੇ ਦੇਖਣਾ। ਹੁਣ ਕਹਿੰਦੇ ਜਿਹਨਾਂ ਨੂੰ ਤੂੰ ਸੋਝੀ ਦੇ ਦਿੰਦਾ ਉਹ ਖੇਲ ਜਿੱਤ ਜਾਂਦੇ ਨੇ। ਗੁਰਮੁਖ ਬ੍ਰਹਮ ਵਿਚਾਰੋ, ਫਿਰ ਉਹ ਗੁਰੂ ਦੀ ਵਿਚਾਰ ਕਰਦੇ ਨੇ, ਬ੍ਰਹਮ ਵਿਚਾਰ ਕਰਦੇ ਨੇ। ਬ੍ਰਹਮ ਕਹਿੰਦੇ ਨੇ ਪਰਮਾਤਮਾ ਨੂੰ, ਉਹ ਫਿਰ ਪਰਮਾਤਮਾ ਦੀ ਮਹਿਮਾ ਕਰਦੇ ਨੇ, ਗੁਰੂ ਦੀ ਮਹਿਮਾ ਕਰਦੇ ਨੇ, ਉਹ ਕਿਸੇ ਬੰਦੇ ਦੀ ਮਹਿਮਾ ਨਹੀਂ ਕਰਦੇ, ਉਹ ਕਿਸੇ ਦੂਜੇ ਦੀ ਸੋਭਾ ਨਹੀਂ ਕਰਦੇ। ਇਸ ਕਰਕੇ ਮਹਾਰਾਜ ਸੱਚੇ ਪਾਤਸ਼ਾਹ ਸਾਨੂੰ ਇਸ ਸ਼ਬਦ ਦੇ ਵਿੱਚ ਅੱਜ ਦੇ 'ਚ ਦੱਸ ਰਹੇ ਨੇ ਵੀ ਇਹ ਪਹਿਲਾਂ ਕੱਲ੍ਹ ਆਪਾਂ ਜਿਹੜੀ ਵਿਚਾਰ ਕੀਤੀ ਸੀ ਉਹ ਸੀਗੀ ਆਪਣੇ ਬ੍ਰਹਮਾ ਜੀ ਦੀ, ਅੱਜ ਵਿਸ਼ਨੂੰ ਜੀ ਦੀ ਆ। ਇਹ ਬ੍ਰਹਮਾ ਵਿਸ਼ਨ ਮਹੇਸ਼ ਉਪਾਏ, ਇਹਨਾਂ ਨੂੰ ਵੀ ਪਰਮਾਤਮਾ ਨੇ ਪੈਦਾ ਕੀਤਾ ਸੀ ਦੁਨੀਆਂ ਦੇ ਵਿੱਚ, ਇਹਨਾਂ ਨੂੰ ਸੋਝੀ ਦੇ ਕੇ ਭੇਜਿਆ ਸੀ ਸੰਸਾਰ ਦੇ ਵਿੱਚ, ਗਿਆਨ ਦੇ ਕੇ ਭੇਜਿਆ ਸੀ। ਪਰ ਕਹਿੰਦੇ ਇੱਥੇ ਆ ਕੇ ਇਹ ਉਲਝ ਗਏ। ਇਹਨਾਂ ਨੂੰ ਬਹੁਤ ਜਨਮ ਲੈਣੇ ਪੈ ਗਏ ਤਾਂ ਕਿ ਜਨਮ ਮਰਨ ਦੁੱਖ ਭਾਰੀ। ਇਸ ਕਰਕੇ ਇਹ ਅੱਜ ਵਿਸ਼ਨ ਲਏ ਦਸ ਅਵਤਾਰ ਬੈਰ ਵਿਰੋਧ ਯੋਧ ਸੰਘਾਰੇ ਜਿਹੜੀ ਅੱਜ ਦੇ ਸ਼ਬਦ ਦੇ ਵਿੱਚ ਅਖੀਰਲੀਆਂ ਪੰਕਤੀਆਂ 'ਚ ਆ ਕੇ ਫਿਰ ਭਾਈ ਗੁਰਦਾਸ ਜੀ ਤੱਤ ਸਾਰ ਦੱਸਦੇ ਨੇ। ਕਹਿੰਦੇ ਜੇ ਤੁਸੀਂ ਆਪਣਾ ਜੀਵਨ ਸਫਲ ਕਰਨਾ ਤਾਂ ਤੁਹਾਨੂੰ ਇਹ ਬੈਰ ਵਿਰੋਧ ਛੱਡਣਾ ਪਊਗਾ। ਜੇ ਤੁਸੀਂ ਬੈਰ ਵਿਰੋਧ ਕਰਦੇ ਰਹੇ ਤੁਹਾਡਾ ਜੀਵਨ ਵਿਅਰਥ ਚੱਲਿਆ ਜਾਣਾ, ਸੁਖਮਨੀ ਸਾਹਿਬ 'ਚ ਦੱਸਿਆ ਹੋਇਆ। ਕਹਿੰਦੇ ਬੈਰ ਵਿਰੋਧ ਕਾਮ ਕ੍ਰੋਧ ਮੋਹ ਝੂਠ ਵਿਕਾਰ ਮਹਾਂ ਲੋਭ ਧਰੋਹ ਇਹੋ ਜੁਗਤ ਬਿਹਾਨੇ ਕਈ ਜਨਮ। ਜੇ ਇਹ ਤੁਹਾਡੇ ਅੰਦਰ ਹੈ, ਕਾਮ ਕ੍ਰੋਧ ਨਾ ਸਾਧਿਓ, ਲੋਭ ਮੋਹ ਹੰਕਾਰ ਨਾ ਮਾਰੇ, ਕਹਿੰਦੇ ਜੇ ਤੁਸੀਂ ਇਹਨਾਂ ਦੇ ਵੱਸ ਹੋ ਕੇ ਸੰਸਾਰ 'ਚ ਖੇਡ ਰਹੇ ਹੋ ਤਾਂ ਤੁਸੀਂ ਇਹ ਜੀਵਨ ਦੀ ਬਾਜ਼ੀ ਹਾਰ ਕੇ ਜਾਓਗੇ। ਤਾਂ ਕਰਕੇ ਮਹਾਰਾਜ ਸੱਚੇ ਪਾਤਸ਼ਾਹ ਇੱਥੇ ਦੱਸ ਰਹੇ ਨੇ, ਕਹਿੰਦੇ ਸਤਿਗੁਰ ਪੁਰਖ ਨਾ ਭੇਟਿਆ। ਕਹਿੰਦੇ ਸਤਿਗੁਰ ਨਾਲ ਇਹਨਾਂ ਦਾ ਮਿਲਾਪ ਨਹੀਂ ਹੋਇਆ। ਦੇਖੋ ਆਪਣੇ 'ਤੇ ਕਿੱਡੀ ਕਿਰਪਾ, ਉਸ ਸਮੇਂ ਤਾਂ ਸਤਿਗੁਰ ਪ੍ਰਤੱਖ ਰੂਪ 'ਚ ਅੱਜ ਤਾਂ ਤੁਹਾਡੇ ਕੋਲ ਹਨ। ਵੀ ਅੱਜ ਵੀ ਜਾ ਕੇ ਜੇ ਇੱਕ ਪਰਮਾਤਮਾ ਦੇ ਸਨਮੁੱਖ ਹੋਵੋਗੇ, ਤੁਸੀਂ ਕਹੋਗੇ ਸਾਨੂੰ ਤਾਂ ਕੋਈ ਪਤਾ ਨਹੀਂ ਲੱਗਿਆ, ਦੱਸਣ ਵਾਲਾ ਨਹੀਂ ਸੀ ਉਹ, ਕਹਿੰਦੇ ਮੈਂ ਤਾਂ ਆਪ ਬੈਠਾ ਸੀਗਾ, ਦਸਾਂ ਜਾਮਿਆਂ 'ਚ ਮੈਂ ਤੁਹਾਨੂੰ ਸਮਝਾਇਆ, ਆਹ ਸਤਿਗੁਰ ਸਰੂਪ ਅੱਜ ਸਮਝਾ ਰਹੇ ਨੇ। ਪਰ ਸਤਿਗੁਰ ਨੂੰ ਸਤਿਗੁਰ ਕੋਈ ਵਿਰਲਾ ਮੰਨਦਾ, ਤਾਂ ਕਰਕੇ ਸਤਿਗੁਰ ਪੁਰਖ ਨਾ ਭੇਟਿਆ। ਪੁਰਖ ਕਹਿੰਦੇ ਨੇ ਪਰਮਾਤਮਾ ਨੂੰ, ਸਤਿਗੁਰ ਪੁਰਖ ਪਰਮਾਤਮਾ ਨੂੰ ਵੀ ਕਿਹਾ ਗਿਆ, ਭੇਟਿਆ ਮਿਲੇ ਨਹੀਂ ਉਹਨੂੰ। ਅੱਜ ਦਾ ਜੋ ਮੁੱਖ ਵਾਕ ਹੈ ਨਾ, ਉਹਦੇ 'ਚ ਵੀ ਇਹੀ ਕਿਹਾ, ਸਤਿਪੁਰਖ ਨਾਲ ਭੇਟ ਹੁੰਦੀ ਹੈ ਅਤੇ ਉਹ ਸਤਿਪੁਰਖ ਵਰਗਾ ਹੀ ਬਣ ਜਾਂਦਾ, ਹਰਕਾ ਸੇਵਕ ਹਰ ਹੀ ਜਿਹਾ। ਤਾਂ ਮਾਰ ਕਹਿੰਦੇ ਸਤਿਗੁਰ ਪੁਰਖ ਨਾਲ ਭੇਟਿਆ ਸਾਧ ਸੰਗਤ, ਸੱਤ ਸੰਗਤ 'ਚ ਆ ਕੇ ਸਤਿਪੁਰਖ ਦਾ ਗਿਆਨ ਹੁੰਦਾ, ਸਤਿਗੁਰ ਪੁਰਖ ਨਾਲ ਭੇਂਟ ਹੁੰਦੀ ਹੈ, ਸਾਡੀ ਮਿਲਾਪ ਹੁੰਦਾ। ਮਾਰ ਕਹਿੰਦੇ ਸਹਿਲੰਘਣਾ ਸਾਰੇ, ਉਹ ਜੁੜੇ ਨਹੀਂ ਸਾਰੇ, ਕਹਿੰਦੇ ਇਹ ਜਿੰਨੇ ਵੀ ਉੱਤੇ ਦੱਸੇ ਹਨ ਇਹ ਕਹਿੰਦੇ ਸਾਧ ਸੰਗਤ 'ਚ, ਕਿਉਂਕਿ ਸਾਧ ਸੰਗਤ 'ਚ ਆ ਕੇ ਬੈਠਣਾ ਹਉਮੈ ਨੂੰ ਛੱਡ ਕੇ ਬੈਠਣਾ ਪਊਗਾ, ਹਉਮੈ ਅੰਦਰ ਕਾਰ ਵਿਕਾਰੇ, ਹਉਮੈ ਦੇ ਵਿੱਚ ਇਹ ਵਿਕਾਰ ਕਰਦਾ ਜੀਵ। ਜਿਵੇਂ ਉਹਨਾਂ ਨੇ ਜੀਵਨ ਦੀ ਬਾਜ਼ੀ ਹਾਰੀ, ਕਹਿੰਦੇ ਐਵੇਂ ਤੁਸੀਂ ਨਾ ਕਿਤੇ ਹਾਰ ਕੇ ਚੱਲ ਜਾਓ। ਇਸ ਕਰਕੇ ਸਤ ਸੰਗਤ 'ਚ ਆਇਆ ਕਰੋ, ਸਤਿਗੁਰ ਦੀ ਸ਼ਰਨ 'ਚ ਆਇਆ ਕਰੋ, ਇਹ ਮਨੁੱਖਾ ਜਨਮ ਤੁਹਾਨੂੰ ਮਿਲਿਆ ਜੀਵਨ ਸਫਲ ਕਰਨ ਲਈ, ਗੁਰਬਾਣੀ ਅਗਾਧ ਬੋਧ ਹੈ। ਆਓ ਜੋ ਅਗਲਾ ਸੁਹਾਵਣਾ ਸਮਾਂ ਸਤਿਗੁਰ ਨੇ ਜੋ ਆਪਾਂ ਨੂੰ ਗੁਰੂ ਘਰ ਦੇ ਢਾਡੀ ਉਹਨਾਂ ਪਾਸੋਂ ਵੀ ਆਪਾਂ ਇਹ ਸ਼ਬਦ ਦੀ ਵਿਚਾਰ ਅੱਗੇ ਸੁਣਨੀ ਹੈ, ਕਿਉਂਕਿ ਅੱਜ ਦਾ ਜੋ ਇਹ ਸ਼ਬਦ ਸੀ ਇਸ ਦੀ ਆਪਾਂ ਵਿਚਾਰ ਕੀਤੀ ਹੈ। ਗੁਰਬਾਣੀ ਅਤੇ ਭਾਈ ਗੁਰਦਾਸ ਦੀਆਂ ਵਾਰਾਂ, ਇਹ ਗੁਰਮੁਖਾਂ ਦੇ ਬਚਨ ਅਗਾਧ ਬੋਧ ਹੈ। ਇਹਨਾਂ ਦੀ ਵਿਚਾਰ ਕਰਦਿਆਂ ਕਈ ਵਾਰ ਕੋਈ ਸ਼ਬਦ ਅੱਗੇ ਪਿੱਛੇ ਬੋਲਿਆ ਜਾਂਦਾ। ਸੰਗਤ 'ਤੇ ਗੁਰੂ ਬਖਸ਼ਣਹਾਰ ਹੈ, ਬਖਸ਼ ਦੇਣਾ ਜੀ, ਬੁਲਾਓ ਫਤਿਹ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।
1: ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਬਹੁਤ ਬਹੁਤ ਧੰਨਵਾਦ ਸਤਿਕਾਰਯੋਗ ਭਾਈ ਗੁਰਸੇਵਕ ਸਿੰਘ ਜੀ।

ਸਾਹਿਬ ਸੰਗਤਾਂ ਨੂੰ ਗੁਰੂ ਚਰਨਾਂ ਦੇ ਨਾਲ ਜੋੜਿਆ ਹੈ। ਗੁਰੂ ਪਿਆਰੀ ਸਾਹਿਬ ਸੰਗਤ ਜੀ, ਸਮਾਂ ਹੈ ਇਤਿਹਾਸ ਦੀਆਂ ਵਿਚਾਰਾਂ ਦਾ, ਢਾਡੀ ਵਾਰਾਂ ਦੀ ਸਾਂਝ ਕਰ ਰਹੇ ਹਨ ਪੰਥ ਦਾ ਪ੍ਰਸਿੱਧ ਢਾਡੀ ਜਥਾ ਭਾਈ ਰਛਪਾਲ ਸਿੰਘ ਜੀ ਪਮਾਲ ਅਤੇ ਉਹਨਾਂ ਦੇ ਸਾਥੀ। ਆਓ ਢਾਡੀ ਜਥੇ ਪਾਸੋਂ ਇਤਿਹਾਸ ਦੀਆਂ ਵਿਚਾਰਾਂ, ਢਾਡੀ ਵਾਰਾਂ ਸਰਵਣ ਕਰਕੇ ਲਾਹੇ ਪ੍ਰਾਪਤ ਕਰੀਏ ਜੀ। ਉਪਰੰਤ ਪਰਿਵਾਰਾਂ ਦੀ ਚੜ੍ਹਦੀ ਕਲਾ ਦੀ ਅਰਦਾਸ ਬੇਨਤੀ ਹੋਵੇਗੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।

0: ਦਸਾਂ ਪਾਤਸ਼ਾਹੀਆਂ ਦੀ ਜੋਤ ਹਾਜ਼ਰਾ ਹਜ਼ੂਰ ਜੁਗੋ ਜੁਗ ਅਟਲ ਧੰਨ ਧੰਨ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਪਾਵਨ ਪਵਿੱਤਰ ਹਜ਼ੂਰੀ ਅੰਦਰ ਬੜੇ ਪਿਆਰ ਅਤੇ ਸਤਿਕਾਰ ਦੇ ਨਾਲ ਗੁਰੂ ਘਰ ਦੇ ਮਹਾਨ ਕਥਾਵਾਚਕ ਭਾਈ ਸਾਹਿਬ ਭਾਈ ਗੁਰਸੇਵਕ ਸਿੰਘ ਜੀ ਜੋ ਸਤਿਗੁਰੂ ਮਹਾਰਾਜ ਜੀ ਦੇ ਸ਼ਬਦੀ ਵਿਚਾਰ ਦੀ ਸਾਂਝ ਸੰਗਤਾਂ ਦੇ ਨਾਲ ਪਾ ਕੇ ਗਏ ਨੇ, ਆਓ ਬੜੇ ਪਿਆਰ ਅਤੇ ਸਤਿਕਾਰ ਦੇ ਨਾਲ ਵਡਭਾਗੇ ਹਾਂ। ਧੰਨ ਧੰਨ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਪਾਵਨ ਪਵਿੱਤਰ ਹਜ਼ੂਰੀ ਦੇ ਵਿੱਚ ਸਮਾਂ ਕੱਢ ਕੇ ਆਪਾਂ ਜੁੜੇ ਹਾਂ। ਗੁਰੂ ਮਹਾਰਾਜ ਕਿਰਪਾ ਕਰੇ, ਬਖਸ਼ਿਸ਼ ਕਰੇ ਅਤੇ ਸਭ ਦੀਆਂ ਹਾਜ਼ਰੀਆਂ ਪ੍ਰਵਾਨ ਕਰੇ। ਇੱਕ ਜ਼ੁਬਾਨ ਹੋ ਕੇ ਮੇਰੇ ਕਲਗੀਆਂ ਵਾਲੇ ਪਾਤਸ਼ਾਹ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਜੀ ਦੀ ਬਖਸ਼ੀ ਗੁਰਫਤਿਹ ਦੀ ਦੇਣ ਦੀ ਸਾਂਝ ਪਾਈਏ ਜੀ। ਆਖੋ ਗੱਜ ਵੱਜ ਕੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਸਤਿਗੁਰਾਂ ਦੇ ਪਾਵਨ ਦਰਬਾਰ ਦੇ ਅੰਦਰ ਜਿੱਥੇ ਸਤਿਗੁਰੂ ਸਾਨੂੰ ਉਪਦੇਸ਼ ਅਤੇ ਸਿੱਖਿਆ ਦੇ ਰਹੇ ਨੇ, ਇਹ ਪ੍ਰਾਣੀ ਤੇਰਾ ਮਨੁੱਖਾ ਜਨਮ ਤੈਨੂੰ ਵਾਰ ਵਾਰ ਨਹੀਂ ਮਿਲੇਗਾ। ਜਿਸ ਜਨਮ ਦੇ ਵਿੱਚ ਤੈਨੂੰ ਸੋਝੀਏ, ਸਾਰੀ ਜਾਣਕਾਰੀ ਏ, ਚੰਗੇ ਮੰਦੇ ਦੀ ਤੈਨੂੰ ਪਛਾਣ ਏ, ਆ ਤੂੰ ਇਸ ਮਨੁੱਖਾ ਜਨਮ ਨੂੰ ਸਫਲ ਬਣਾਉਣ ਵਾਸਤੇ ਆਪਦੇ ਗੁਰੂ ਦਾ ਦਰਬਾਰ, ਗੁਰੂ ਦਾ ਦਰ ਨਾ ਛੱਡੀ, ਗੁਰੂ ਦੇ ਨਾਲ ਸਾਂਝ ਪਾ ਕੇ ਰੱਖ, ਗੁਰੂ ਦੇ ਨਾਲ ਜੋੜ ਕੇ ਰੱਖ। ਵਿਦਵਾਨਾਂ ਨੇ ਇੱਥੇ ਬੜੇ ਕਮਾਲ ਦਾ ਲਿਖਿਆ ਏ, ਉਹ ਕਹਿੰਦੇ ਜੁੜਨਾ ਹੀ ਜ਼ਿੰਦਗੀ ਹੈ ਅਤੇ ਜਿਹੜਾ ਟੁੱਟਣਾ ਹੈ ਗੁਰੂ ਦੇ ਨਾਲੋਂ ਉਹ ਇੱਕ ਮੌਤ ਦੇ ਬਰਾਬਰ ਏ, ਬੰਦਾ ਆਤਮਿਕ ਤੌਰ 'ਤੇ ਖਤਮ ਹੋ ਜਾਂਦਾ ਏ ਅਤੇ ਦੁਨਿਆਵੀ ਦੁੱਖ ਤਕਲੀਫਾਂ ਇਹਨੂੰ ਇਉਂ ਚੁੰਬੜਦੇ ਨੂੰ ਪਤਾ ਹੀ ਨਹੀਂ ਲੱਗਦਾ ਹੁਣ ਮੈਨੂੰ ਕਿਹੜਾ ਲੱਗਿਆ ਹੋਇਆ। ਇਸੇ ਲਈ ਸਤਿਗੁਰੂ ਧੰਨ ਗੁਰੂ ਨਾਨਕ ਦੇਵ ਜੀ ਮਹਾਰਾਜ ਤੋਂ ਲੈ ਕੇ ਪੰਜਵੇਂ ਪਾਤਸ਼ਾਹ ਗੁਰੂ ਅਰਜਨ ਦੇਵ ਜੀ ਮਹਾਰਾਜ ਤੱਕ ਬੜੇ ਪਿਆਰ ਦੇ ਨਾਲ, ਬੜੇ ਸ਼ਾਂਤਮਈ ਤਰੀਕੇ ਦੇ ਨਾਲ ਸਤਿਗੁਰੂ ਮਹਾਰਾਜ ਜੀ ਨੇ ਜੋ ਸਮਾਜ ਦੇ ਅੰਦਰ ਕੁਰੀਤੀਆਂ ਸੀ, ਵਧੀਕੀਆਂ ਸੀ, ਜੋ ਸਮਾਜ ਦੇ ਅੰਦਰ ਇੱਕ ਦੂਜੇ ਨੂੰ ਲੁੱਟਣ ਵਾਸਤੇ ਸ਼ੈਤਾਨ ਲੋਕਾਂ ਨੇ ਜਿਹੜੇ ਭਰਮ ਭੁਲੇਖੇ ਪਾਏ ਹੋਏ ਸੀ ਉਹਨਾਂ ਨੂੰ ਖਤਮ ਕਰਨ ਵਾਸਤੇ ਆ ਹੋਕਾ ਦਿੱਤਾ ਗੁਰੂ ਨਾਨਕ ਦੀ ਗੱਦੀ ਨੇ, ਗੁਰੂ ਨਾਨਕ ਦੇ ਦਰ ਨੇ। ਏਕ ਪਿਤਾ ਏਕ ਸਕੇ ਹਮ ਬਾਪ, ਆਪਾਂ ਇੱਕੋ ਬਾਪ ਦੀ ਔਲਾਦ ਹਾਂ, ਫਿਰ ਲੜਨਾ ਕਿਸ ਗੱਲ ਤੋਂ, ਫਿਰ ਨਫ਼ਰਤਾਂ ਕਿਸ ਗੱਲ ਤੋਂ ਹੈ, ਫਿਰ ਇੱਕ ਦੂਜੇ ਪ੍ਰਤੀ ਜਿਹੜਾ ਸਾੜਾ ਏ ਉਹ ਕਿਸ ਗੱਲ ਤੋਂ ਹੈ। ਸਤਿਗੁਰੂ ਮਹਾਰਾਜ ਜੀ ਦਾ ਦਰਬਾਰ ਸਾਨੂੰ ਬੜੇ ਪਿਆਰ ਦੇ ਨਾਲ ਸਮਝਾਉਂਦਾ ਏ, ਕਹਿੰਦੇ ਪਿਆਰਿਆ ਆਹੀ ਵਾਰੀ ਆ ਤੇ ਭਈ ਪ੍ਰਾਪਤ ਮਾਨੁੱਖ ਦੇ ਹੁਰੀਆ ਗੋਬਿੰਦ ਮਿਲਣ ਕੀ ਇਹ ਤੇਰੀ ਵਾਰੀ ਆ, ਆਹੀ ਵਾਰੀ ਆ ਆ ਜਿਹੜਾ ਤੈਨੂੰ ਮਨੁੱਖਾ ਜਨਮ ਮਿਲ ਗਿਆ ਏ, ਵੇਖੀ ਕਿਤੇ ਆਪਦੀ ਵਾਰੀ ਨੂੰ ਖੁੰਝਾ ਨਾ ਲੈ, ਵਾਰੀ ਬਲਹਾਰੀ ਜਾਈਏ ਨਿੱਤ ਉਹਦੀ ਸ਼ਾਨ ਉੱਤੋਂ, ਉਸ ਦੀਆਂ ਕੁਦਰਤਾਂ ਬਣਾਇਆ ਤੁਛ ਬੰਦਾ ਏ, ਅੱਡੋ ਅੱਡ ਹੱਡੀਆਂ ਦੇ ਜੋੜ ਜੋੜੇ ਜੁਗਤ ਨਾਲ ਕੀਤੀ ਸੂ ਸਫਾਈ, ਸੋਹਣਾ ਫੇਰ ਫੇਰ ਰਹਿੰਦਾ ਏ, ਉੱਤੋਂ ਸੋਹਣੇ ਪੋਚੇ ਨਾਲ ਪੋਚਿਆ ਮਨਾਰਾ ਸੋਹਣਾ, ਵਿੱਚ ਭਰ ਦਿੱਤਾ ਮਲ ਮੂਤ ਮਾਲ ਮੰਦਾ ਏ, ਬੰਦਾ ਉਹਦਾ ਹੋ ਕੇ ਕਰੇ ਬੰਦਗੀ ਤਾਂ ਬੰਦਾ ਚੰਗਾ, ਬੰਦਗੀ ਤੋਂ ਬੰਦਗੀ ਤੋਂ ਬਿਨਾਂ ਬੰਦਾ ਗੰਦੇ ਤੋਂ ਵੀ ਗੰਦਾ ਏ। ਜੇ ਕੋਲੇ ਸਿਮਰਨ ਨਹੀਂ, ਜੇ ਕੋਲੇ ਬੰਦਗੀ ਨਹੀਂ, ਸਤਿਗੁਰੂ ਗੁਰੂ ਅਰਜਨ ਦੇਵ ਜੀ ਮਹਾਰਾਜ ਜੀ ਦੀ ਜਿਹੜੀ ਸ਼ਹਾਦਤ ਹੋਈ, ਕਿਉਂਕਿ ਗੁਰੂ ਅਰਜਨ ਦੇਵ ਜੀ ਮਹਾਰਾਜ ਜੀ ਨੇ ਆਪਾਂ ਇਹ ਦਿਹਾੜੇ ਮਨਾਏ ਨੇ, ਸਤਿਗੁਰੂ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦਾ ਪਹਿਲਾ ਪ੍ਰਕਾਸ਼, ਇਹ ਗੁਰੂ ਦਾ ਮਹਾਨ ਪਰਉਪਕਾਰ ਹੈ। ਗੁਰੂਆਂ ਦੀ ਬਾਣੀ, ਭੱਟਾਂ ਦੀ ਬਾਣੀ, ਭਗਤਾਂ ਦੀ ਬਾਣੀ ਅਤੇ ਗੁਰੂ ਕੇ ਪਿਆਰੇ ਗੁਰੂ ਕੇ ਸਿੱਖਾਂ ਦੀ ਬਾਣੀ ਦਰਜ ਕਰਵਾ ਕੇ ਜੋ ਸਤਿਗੁਰੂ ਮਹਾਰਾਜ ਜੀ ਦੇ ਸਰੂਪ ਆਪਾਂ ਵੇਖਦੇ ਹਾਂ, ਇਹ ਭਾਦੋਂ ਸੁਦੀ ਏਕ ਨੂੰ ਪ੍ਰਕਾਸ਼ ਹੋਏ ਸਤਖੰਡ ਦਰਬਾਰ ਸਾਹਿਬ ਦੇ ਵਿੱਚ। ਜਿਹੜੇ ਈਰਖਾਵਾਦੀ ਲੋਕ ਸੀ, ਕਿਉਂਕਿ ਬਾਦਸ਼ਾਹ ਬਹੁਤੇ ਕੰਨਾਂ ਦੇ ਕੱਚੇ ਹੋਇਆ ਕਰਦੇ ਨੇ, ਚੁਗਲਖੋਰ ਬੰਦੇ ਚੁਗਲੀਆਂ ਕਰਦੇ ਨੇ, ਲੂਤੀਆਂ ਲਾਉਣ ਵਾਲੇ ਉਹ ਬਾਦਸ਼ਾਹ ਦੇ ਕੋਲ ਜਾ ਕੇ ਵੱਧ ਘੱਟ ਗੱਲਾਂ ਕਰਦੇ ਨੇ, ਪਰ ਅਕਬਰ ਬਾਦਸ਼ਾਹ ਸਿਆਣਾ ਸੀ, ਉਹਨੇ ਸਤਿਗੁਰੂ ਮਹਾਰਾਜ ਜੀ ਦੇ ਦਰਬਾਰ ਦੇ ਵਿੱਚ ਆ ਕੇ ਸੰਗਤ ਕੀਤੀ, ਉਹਨੇ ਗੁਰੂ ਕੇ ਲੰਗਰਾਂ ਦੇ ਵਿੱਚੋਂ ਗੁਰੂ ਕਾ ਪ੍ਰਸ਼ਾਦਾ ਲੰਗਰ ਛਕਿਆ ਹੈ। ਉਹਨੂੰ ਪਤਾ ਸੀ ਵੀ ਜੋ ਕੁਝ ਮੇਰੇ ਵਜ਼ੀਰ ਜਾਂ ਜੋ ਕੁਝ ਹੋਰ ਆਲੇ ਦੁਆਲੇ ਆ ਕੇ ਗੁਰੂ ਨਾਨਕ ਦੇ ਦਰ ਬਾਰੇ ਬੋਲ ਰਹੇ ਨੇ, ਵਿਰੋਧ ਦੇ ਵਿੱਚ ਖੜੇ ਨੇ, ਪਰ ਉਸ ਨੇ ਬੜੇ ਪਿਆਰ ਅਤੇ ਸਤਿਕਾਰ ਦੇ ਨਾਲ ਗੁਰੂ ਦਰਬਾਰ ਦੇ ਵਿੱਚ ਆ ਕੇ ਸਤਿਗੁਰੂ ਮਹਾਰਾਜ ਜੀ ਦੇ ਦਰਸ਼ਨ ਦਾਰ ਵੀ ਕੀਤੇ, ਮਹਾਰਾਜ ਜੀ ਦੇ ਸ਼ਬਦ ਸੁਣੇ,
1: ਉਹਨੂੰ ਕਿਤੇ ਵੀ ਇਹ ਨਾ ਲੱਗਿਆ ਵੀ ਇਹਦੇ ਵਿੱਚ ਵਿਤਕਰਾਈ, ਇਹਦੇ ਵਿੱਚ ਉਹਨਾਂ ਨੇ ਭੇਦਭਾਵ ਰੱਖਿਆ। ਨਹੀਂ, ਇਹ ਜਿਹੜੀ ਰੱਬੀ ਬਾਣੀ ਤੁਰਕੀ ਬਾਣੀ ਸੀ ਮਨੁੱਖਤਾ ਦੇ ਭਲੇ ਵਾਸਤੇ ਸੀ। ਪਰ ਅਕਬਰ ਬਾਦਸ਼ਾਹ ਦੀ ਮੌਤ ਜਦੋਂ ਹੁੰਦੀ ਹੈ, ਅਕਬਰ ਬਾਦਸ਼ਾਹ ਦੀ ਮੌਤ ਤੋਂ ਬਾਅਦ ਛੇ ਤਾਕਤਾਂ ਇੱਕਦਮ ਧੰਨ ਗੁਰੂ ਅਰਜਨ ਦੇਵ ਜੀ ਮਹਾਰਾਜ ਦੇ ਵਿਰੋਧ ਦੇ ਵਿੱਚ ਖੜੀਆਂ ਹੋ ਗਈਆਂ ਨੇ। ਸਭ ਤੋਂ ਪਹਿਲਾਂ ਆਪਣੇ ਪਰਿਵਾਰ ਦੇ ਵਿੱਚੋਂ, ਆਪਣੇ ਹੀ ਘਰੋਂ ਜੋ ਵੈਰ ਵਿਰੋਧ ਤੇ ਤੁਲਿਆ ਹੋਇਆ ਸੀ ਵੱਡਾ ਭਰਾਤਾ ਸੀ ਪਿਰਥੀ ਚੰਦ, ਉਹ ਖੜਾ ਹੋਇਆ। ਚੰਦੂ ਲਾਲ ਦੀਵਾਨ ਸੀ, ਉਹ ਵੀ ਨਾਲ ਤਿਆਰ ਹੋ ਗਿਆ ਹੈ। ਬਟਾਲੇ ਦੇ ਅਫਸਰ ਸੀ ਸੁਲਹੀ ਖਾਨ ਵਰਗੇ, ਉਹ ਵੀ ਵਿਰੋਧ ਦੇ ਵਿੱਚ ਖੜੇ ਸੀ। ਅਖੌਤੀ ਕਈ ਉੱਚ ਜਾਤੀ ਦੇ ਜਿਹੜੇ ਪੰਡਿਤ ਸੀ, ਬ੍ਰਾਹਮਣ ਸੀ, ਉਹ ਵੀ ਸਤਿਗੁਰੂ ਮਹਾਰਾਜ ਜੀ ਦਾ ਵਿਰੋਧ ਕਰ ਰਹੇ ਸੀ। ਸ਼ੇਖ ਸਰਹੰਦੀ ਵਰਗੇ ਜਿਹੜੇ ਕੱਟੜਵਾਦ ਦੇ ਵਿੱਚ ਐਨ ਗੜੁੱਚ ਸੀ, ਉਹ ਵੀ ਇੱਕਦਮ ਸਤਿਗੁਰੂ ਮਹਾਰਾਜ ਜੀ ਦੇ ਵਿਰੋਧ ਦੇ ਵਿੱਚ ਆਏ। ਇੱਕ ਜਹਾਂਗੀਰ ਬਾਦਸ਼ਾਹ ਆਪ ਆਇਆ ਤੇ ਉਹ ਵੀ ਸਤਿਗੁਰੂ ਮਹਾਰਾਜ ਦੇ ਵਿਰੋਧ ਦੇ ਵਿੱਚ ਹੈ। ਇਹ ਤਾਕਤਾਂ ਇੱਕਦਮ ਉੱਠੀਆਂ। ਜਦੋਂ ਇੱਕਦਮ ਉੱਠੀਆਂ ਫਿਰ ਸਮਾਂ ਆਇਆ ਗੁਰੂ ਕੇ ਪਿਆਰਿਓ, ਆਪਾਂ ਸਾਰੇ ਜਾਣਦੇ ਹਾਂ 30 ਮਈ 1606 ਦੇ ਵਿੱਚ ਗੁਰੂ ਅਰਜਨ ਦੇਵ ਜੀ ਮਹਾਰਾਜ ਜੀ ਨੂੰ ਸ਼ਹਾਦਤ ਦਾ ਜਾਮ ਪੀਣਾ ਪੈ ਗਿਆ। ਉਹਨਾਂ ਨੂੰ ਜਿਹੜੀ ਸਜ਼ਾ ਦਿੱਤੀ ਗਈ ਹੈ ਯਾਸਾ, ਯਾਸਾ ਉਹ ਸਜ਼ਾ ਹੈ ਮੰਗੋਲ ਖਾਨਦਾਨ ਦੇ ਵਿੱਚ ਚੰਗੇਜ਼ ਖਾਨ ਦੇ ਪਰਿਵਾਰ ਦੇ ਵੱਲੋਂ ਤਿਆਰ ਕੀਤੀ ਗਈ। ਉਹਨਾਂ ਨੇ ਉਸ ਸਮੇਂ 11ਵੀਂ 12ਵੀਂ ਸਦੀ ਦੇ ਵਿੱਚ ਇਹ ਜਿਹੜਾ ਕਾਨੂੰਨ ਬਣਾਇਆ ਸੀ ਬਈ ਜੇ ਕੋਈ ਧਾਰਮਿਕ ਬੰਦਾ ਖਤਮ ਕਰਨਾ ਹੋਵੇ, ਧਾਰਮਿਕ ਬੰਦੇ ਤੋਂ ਬੰਦਗੀ ਵਾਲੇ ਤੋਂ ਕੋਈ ਗਲਤੀ ਹੋ ਜਾਵੇ ਉਹਨੂੰ ਖਤਮ ਕਰਨਾ, ਉਹਨੂੰ ਮਾਰਨਾ ਹੈ, ਉਹਨੂੰ ਮਾਰਨਾ ਕਿਸ ਤਰੀਕੇ ਨਾਲ। ਉਹਨਾਂ ਦੇ ਅੰਦਰ ਇੱਕ ਡਰ ਸੀ, ਇੱਕ ਖੌਫ ਸੀ, ਇੱਕ ਭੈ ਸੀ। ਉਹ ਕਹਿੰਦੇ ਜੇ ਕਿਤੇ ਇਹਨਾਂ ਨੂੰ ਖਤਮ ਕਰਾਂਗੇ, ਕਿਉਂਕਿ ਉਹ ਆਪਦੇ ਧਾਰਮਿਕ ਆਗੂ ਨੂੰ ਬਲੀਕ ਆਖਦੇ ਸੀ ਬਈ ਕਿਤੇ ਇਹਦੀ ਰੂਹ ਆ ਜਿਹੜੀ ਸਾਡੇ ਕਬੀਲੇ ਦਾ ਨੁਕਸਾਨ ਨਾ ਕਰੇ। ਉਹਨਾਂ ਦੇ ਕੰਨਾਂ ਵਿੱਚ ਇਹ ਵੀ ਗੱਲ ਪਾਈ ਗਈ ਜੇ ਧਾਰਮਿਕ ਆਗੂ ਨੂੰ ਖਤਮ ਕਰਨਾ ਉਹਦਾ ਲਹੂ ਧਰਤੀ 'ਤੇ ਨਹੀਂ ਡੁੱਲਣਾ ਚਾਹੀਦਾ, ਕਿਉਂਕਿ ਉਹਨਾਂ ਦੇ ਕੰਨ 'ਚ ਇਹ ਗੱਲ ਸੀ ਬਈ ਜੇ ਇਹਦਾ ਲਹੂ ਧਰਤੀ 'ਤੇ ਡੁੱਲੇਗਾ ਤਾਂ ਪਤਾ ਨਹੀਂ ਕਬੀਲੇ ਦਾ ਨੁਕਸਾਨ ਕਿੰਨਾ ਕੁ ਹੋਵੇਗਾ। ਉਹੀ ਸਜ਼ਾ ਯਾਸਾ ਸਜ਼ਾ ਸੀ ਜਿਹੜੀ ਧੰਨ ਗੁਰੂ ਅਰਜਨ ਦੇਵ ਜੀ ਮਹਾਰਾਜ ਦੇ ਵਿਰੋਧ ਦੇ ਵਿੱਚ ਲਿਆਂਦੀ ਗਈ। ਉਹ ਸਜ਼ਾ ਦੇ ਅਨੁਸਾਰ ਸਤਿਗੁਰੂ ਮਹਾਰਾਜ ਜੀ ਨੂੰ ਸ਼ਹੀਦ ਕਰਨ ਲੱਗੇ ਨੇ। 33 ਤਵੀ ਨੂੰ ਤਪਾਇਆ ਗਿਆ, ਉਬਲਦੀ ਦੇਗ ਨੂੰ ਉਬਾਲੇ ਖਾਣ ਵਾਸਤੇ ਸਤਿਗੁਰੂ ਮਹਾਰਾਜ ਨੂੰ ਉਹਦੇ ਵਿੱਚ ਬਿਠਾਇਆ ਗਿਆ। ਇਹ ਇਸ ਗੱਲ ਦਾ ਪ੍ਰਤੱਖ ਸੀ ਵੀ ਸਤਿਗੁਰੂ ਮਹਾਰਾਜ ਇੱਕ ਧਾਰਮਿਕ ਉੱਚ ਕੋਟੀ ਦੇ ਰੂਹਾਨੀਅਤ, ਉਹਨਾਂ ਦਾ ਦਰਜਾ ਬਹੁਤ ਉੱਚਾ ਏ, ਕਿਤੇ ਇਹਨਾਂ ਦਾ ਲਹੂ ਧਰਤੀ 'ਤੇ ਨਾ ਡੁੱਲੇ। ਜੇ ਇਹਨਾਂ ਦਾ ਲਹੂ ਧਰਤੀ 'ਤੇ ਡੁੱਲੇਗਾ ਫਿਰ ਇੱਕ ਐਸਾ ਇਨਕਲਾਬ ਆਵੇਗਾ, ਕਿਉਂਕਿ ਸਾਡੇ ਵਿਦਵਾਨਾਂ ਦੀ ਇਹ ਰਾਏ ਹੈ ਸ਼ਹੀਦਾਂ ਦੇ ਲਹੂ ਦੀ ਜਿਹੜੀ ਇੱਕ ਬੂੰਦ ਆ ਉਹ ਜਦੋਂ ਧਰਤੀ 'ਤੇ ਡੁੱਲਦੀ ਆ ਅਜਾਈ ਨਹੀਂ ਜਾਂਦੀ, ਉਹ ਆਪਦਾ ਰੰਗ ਵਿਖਾਉਂਦੀ ਏ। ਪਤਾ ਨਹੀਂ ਕਿੰਨੇ ਕੁ ਸ਼ਹੀਦ ਪੈਦਾ ਕਰਦੀ ਏ, ਉਹਦੇ ਵਿੱਚ ਇਹ ਤਾਕਤ ਏ। ਗੁਰੂ ਅਰਜਨ ਦੇਵ ਜੀ ਮਹਾਰਾਜ ਜੀ ਦੀ ਜਿਹੜੀ ਸ਼ਹਾਦਤ ਆ ਉਹ ਗੁਰੂ ਨਾਨਕ ਦੇ ਦਰ 'ਤੇ ਇੱਕ ਇਨਕਲਾਬ ਲੈ ਕੇ ਆਉਂਦੀ ਹੈ, ਇੱਕ ਮੋੜ ਲੈ ਕੇ ਆਉਂਦੀ ਏ। ਉਦੋਂ ਬਾਅਦ ਦਾ ਜਿਹੜਾ ਇਤਿਹਾਸ ਆ ਆਪਾਂ ਸਾਰੇ ਪੜ੍ਹਦੇ ਹਾਂ ਅਤੇ ਸੁਣਦੇ ਹਾਂ। ਗੁਰੂ ਹਰਗੋਬਿੰਦ ਪਾਤਸ਼ਾਹ ਮੀਰੀ ਪੀਰੀ ਦੇ ਮਾਲਕ 11 ਸਾਲ ਦੀ ਉਮਰ ਏ, 11 ਸਾਲ ਦੀ ਉਮਰ ਜਦੋਂ ਗੁਰਤਾ ਗੱਦੀ 'ਤੇ ਬਿਰਾਜਮਾਨ ਹੋਏ ਨੇ। ਹੁਣ ਉਹਨਾਂ ਦੇ ਸਾਹਮਣੇ ਜਿਹੜੇ ਹਾਲਾਤ ਬਣੇ ਹੋਏ ਨੇ, ਗੁਰੂ ਅਰਜਨ ਦੇਵ ਜੀ ਮਹਾਰਾਜ ਗੁਰੂ ਪਿਤਾ ਜੀ ਸ਼ਹਾਦਤ ਦਾ ਜਾਮ ਪੀ ਗਏ। ਸਰਕਾਰ ਦਾ ਜਿਹੜਾ ਹੱਥ ਆ ਗੁਰੂ ਨਾਨਕ ਦੇ ਦਰ ਵੱਲ ਵਧਿਆ ਹੈ। ਜਿਹੜੀਆਂ ਸੰਗਤਾਂ ਨੇ ਉਹ ਉਦਾਸੀ ਦੇ ਆਲਮ ਦੇ ਵਿੱਚ ਨੇ, ਉਹ ਉਦਾਸ ਨੇ ਬਈ ਕੀ ਜਹਾਂਗੀਰੀ ਹਕੂਮਤ ਆ ਜਿਹੜੀ ਉਹ ਇਸਾ ਗੁਰੂ ਦਰ ਦੇ ਵੱਲ ਵਧੇਗੀ, ਇਸ ਤਰ੍ਹਾਂ ਹੀ ਉਹ ਗੁਰੂ ਨਾਨਕ ਦੇ ਦਰ 'ਤੇ ਜ਼ੁਲਮ ਕਰੇਗੀ, ਸੰਗਤਾਂ ਹੀ ਸੋਚਦੀਆਂ ਨੇ। ਪਰ ਗੁਰੂ ਹਰਗੋਬਿੰਦ ਪਾਤਸ਼ਾਹ ਨੇ ਇਸ ਉਦਾਸੀ ਦੇ ਆਲਮ ਵਿੱਚੋਂ ਕੱਢਣ ਵਾਸਤੇ ਜਿਹੜਾ ਅਗਲਾ ਪ੍ਰੋਗਰਾਮ ਲੈ ਕੇ ਆਏ ਨੇ ਉਹ ਪ੍ਰੋਗਰਾਮ ਹੀ ਚੜ੍ਹਦੀ ਕਲਾ ਵਾਲਾ ਸੀ। ਉਹ ਪ੍ਰੋਗਰਾਮ ਕੋਈ ਇਹ ਨਹੀਂ ਸੀ, ਮਹਾਰਾਜ ਨੇ ਫਿਰ ਜਿਹੜਾ ਸੱਦਾ ਲਾਇਆ, ਜੋ ਹੁਕਮਨਾਮੇ ਜੋ ਮਸੰਦਾਂ ਨੇ ਨਗਰਾਂ ਵਿੱਚ ਜਾ ਕੇ ਪਿੰਡਾਂ ਵਿੱਚ ਜਾ ਕੇ ਪ੍ਰਚਾਰ ਕੀਤਾ ਬਈ ਗੁਰੂ ਹਰਗੋਬਿੰਦ ਪਾਤਸ਼ਾਹ ਮੀਰੀ ਪੀਰੀ ਦੇ ਮਾਲਕ ਨੇ ਜਿਹੜੇ ਉਹ ਤੁਹਾਨੂੰ ਬੁਲਾਉਂਦੇ ਨੇ ਸ੍ਰੀ ਅੰਮ੍ਰਿਤਸਰ ਸਾਹਿਬ ਦੀ ਪਾਵਨ ਪਵਿੱਤਰ ਧਰਤੀ 'ਤੇ ਆਓ। ਜੇ ਗੁਰੂ ਨਾਨਕ ਦੇ ਦਰ ਦੀਆਂ ਖੁਸ਼ੀਆਂ ਲੈਣੀਆਂ ਨੇ, ਜੋ ਹਮਰੇ ਦਰਸ਼ਨ ਕੋ ਆਵੇ ਬਨ ਸੁਚੇਤ ਤਨ ਸ਼ਸਤਰ ਸਜਾਵੇ। ਫਿਰ ਆਹ ਹੈ ਗੁਰੂ ਨਾਨਕ ਦੇ ਦਰ ਦਾ, ਕਹਿੰਦੇ ਜੇ ਗੁਰੂ ਨਾਨਕ ਦੇ ਦਰ 'ਤੇ ਆਉਣਾ ਅਤੇ ਆਪਣੇ ਤਨ 'ਤੇ ਸ਼ਸਤਰ ਸਜਾ ਕੇ ਆਈ, ਹਥਿਆਰ ਲੈ ਕੇ ਆਈ, ਕਿ ਐਵੇਂ ਰੌਲਾ ਪਾਈ ਜਾਂਦੇ ਨੇ ਅੱਜ ਗੁਰੂ ਘਰ ਦੇ ਵਿੱਚ ਹਥਿਆਰ ਆਉਂਦੇ ਨੇ। ਸ੍ਰੀ ਅਕਾਲ ਤਖਤ ਸਾਹਿਬ 'ਤੇ ਹਥਿਆਰ ਆ ਗਏ ਨੇ। ਸ੍ਰੀ ਅਕਾਲ ਤਖਤ ਸਾਹਿਬ ਦੀ ਸਿਰਜਣਾ ਜਦੋਂ ਹੁੰਦੀ ਹੈ ਉਦੋਂ ਮਹਾਰਾਜ ਨੇ ਮੰਗੇ ਹੀ ਹਥਿਆਰ ਸੀ, ਵੀ ਘੋੜੇ ਮੰਗੇ, ਹਥਿਆਰ ਮੰਗੇ, ਜਵਾਨੀਆਂ ਨੂੰ ਸੱਦਾ ਦਿੱਤਾ ਵੀ ਆਓ ਲੋੜ ਹੈ। ਹੁਣ ਧਿਆਨ ਦੇ ਨਾਲ ਸਰਵਣ ਕਰਨਾ, 6 ਦੇ ਵਿੱਚ 1606 ਦੇ ਵਿੱਚ ਸ਼ਹਾਦਤ ਹੁੰਦੀ ਹੈ, 1609 ਦੇ ਵਿੱਚ ਮਹਾਰਾਜ ਸ੍ਰੀ ਅਕਾਲ ਤਖਤ ਸਾਹਿਬ ਦੀ ਸਿਰਜਣਾ ਕਰਵਾਉਂਦੇ ਨੇ। ਬਹੁਤ ਭਾਰੀ ਇਕੱਠ, ਜਦੋਂ ਸੰਗਤਾਂ ਦਾ ਇਕੱਠ ਸੀ, ਮਹਾਰਾਜ ਕਹਿੰਦੇ ਉਸ ਅਕਾਲ ਦੇ ਤਖਤ ਦੀ ਨਿਉਂ ਰੱਖਣੀ ਆ, ਜੇ ਨਿਉਂ ਰੱਖਣੀ ਹੈ ਤੇ ਸੇਵਾ ਦੇ ਵਿੱਚ ਜਿਹੜੇ ਜੁੱਟਣਗੇ, ਸੇਵਾ ਦੇ ਵਿੱਚ ਜਿਹੜੇ ਆਉਣਗੇ, ਉਹ ਆਇਓ ਜਿਨ੍ਹਾਂ ਨੇ ਜ਼ਿੰਦਗੀ ਦੇ ਵਿੱਚ ਕਦੇ ਝੂਠ ਨਾ ਬੋਲਿਆ ਹੋਵੇ। ਪਹਿਲੀ ਸ਼ਰਤ ਰੱਖੀ ਮਹਾਰਾਜ ਜੀ ਨੇ। ਫਿਰ ਦੂਜੀ ਸ਼ਰਤ ਰੱਖੀ, ਉਹ ਆਇਓ ਅੱਗੇ ਜਿਨ੍ਹਾਂ ਦੇ ਅੰਦਰ ਹਰਾਮ ਦੇ ਪਾਣੀ ਦੀ ਬੂੰਦ ਨਾ ਗਈ ਹੋਵੇ, ਕਿਸ ਦਾ ਹੱਕ ਨਾ ਮਾਰਿਆ ਹੋਵੇ। ਫਿਰ ਤੀਜੀ ਸ਼ਰਤ ਰੱਖੀ, ਉਹ ਆਇਓ ਅੱਗੇ ਜਿਨ੍ਹਾਂ ਨੇ ਸੁਪਨੇ ਵਿੱਚ ਵੀ ਕਿਸੇ ਦਾ ਬੁਰਾ ਨਾ ਤੱਕਿਆ ਹੋਵੇ, ਝੂਠ ਨਾ ਬੋਲਿਆ ਹੋਵੇ, ਹੱਕ ਨਾ ਮਾਰਿਆ ਹੋਵੇ, ਸੁਪਨੇ ਵਿੱਚ ਵੀ ਕਦੇ ਕਿਸੇ ਦਾ ਬੁਰਾ ਨਾ ਤੱਕਿਆ ਹੋਵੇ। ਇਹ 3 ਸ਼ਰਤਾਂ ਰੱਖੀਆਂ, ਇਤਿਹਾਸ ਦੇ ਵਿੱਚ ਆਇਆ ਅਤੇ ਸੇਵਾ ਦੇ ਵਿੱਚ ਜੋ ਲੱਗੇ ਉਸ ਸਮੇਂ ਧੰਨ ਧੰਨ ਬਾਬਾ ਬੁੱਢਾ ਜੀ ਲੱਗੇ, ਉਹਨਾਂ ਨੇ ਅੱਗੇ ਹੋ ਕੇ ਟੋਕਰੀ ਚੁੱਕ ਲਈ। ਭਾਈ ਸਾਹਿਬ, ਭਾਈ ਗੁਰਦਾਸ ਜੀ ਆਏ, ਉਹਨਾਂ ਨੇ ਕਹੀ ਨੂੰ ਹੱਥ ਪਾਇਆ। ਫਿਰ ਤੀਜੇ ਆਪ ਮੀਰੀ ਪੀਰੀ ਦੇ ਮਾਲਕ ਗੁਰੂ ਹਰਗੋਬਿੰਦ ਪਾਤਸ਼ਾਹ ਜੀ ਆਏ, ਕਿਸੇ ਮਿਸਤਰੀ ਮਜ਼ਦੂਰ ਦਾ ਹੱਥ ਨਾ ਲੱਗਿਆ। ਜਦੋਂ ਸ੍ਰੀ ਅਕਾਲ ਤਖਤ ਸਾਹਿਬ ਦੀ ਸਿਰਜਣਾ ਹੋਈ, ਜਿਹੜਾ ਪਹਿਲਾਂ ਇੱਕ ਥੜਾ ਬਣਿਆ ਉਹਨੂੰ ਅਕਾਲ ਬੁੰਗਾ ਆਖਿਆ ਗਿਆ। ਕਾਨ ਸਿੰਘ ਜੀ ਨਾਭਾ ਮਹਾਨ ਕੋਸ਼ ਦੇ ਵਿੱਚ ਇਹਦੇ ਅਰਥ ਕਰਦੇ ਨੇ ਰਹਿਸ਼ੀ ਜਗ੍ਹਾ, ਰਹਿਸ਼ੀ ਜਗ੍ਹਾ। ਇਹਦੀਆਂ ਉਤਲੀਆਂ ਮੰਜ਼ਲਾਂ ਦੀ ਜਿਹੜੀ ਉਸਾਰੀ ਆ, ਉਹ ਸਿੱਖ ਰਾਜ ਦਾ ਥੰਮ ਹਰੀ ਸਿੰਘ ਨਲੂਆ ਆਪਦੀ ਨਿੱਜੀ ਤਨਖਾਹ ਵਰਤ ਕੇ ਕਰਵਾ ਰਿਹਾ ਹੈ। ਸਾਡੀ ਸੁਪਰੀਮ ਹੈ, ਪਰ ਨਾਲ ਇਹ ਵੀ ਦੁੱਖ ਨਾਲ ਕਹਿਣਾ ਪੈਂਦਾ, ਜਿੰਨਾ ਘਟਾ ਇਹਦਾ ਅੱਜ ਆਪਣਿਆਂ ਨੇ ਕੀਤਾ ਨਾ, ਆਪਣਿਆਂ ਕੋਲੋਂ ਹੋਇਆ। ਚਲੋ ਹੁਣ ਦੁੱਕੀ ਤਿੱਕੀ ਆ, ਹੁਣ ਤਾਂ ਆਪਾਂ ਵੇਖਦੇ ਹਾਂ ਉਹਨਾਂ ਹਾਲਾਤਾਂ ਦੇ ਵਿੱਚੋਂ ਲੰਘ ਰਹੇ ਹਾਂ। ਜਿਹੜਾ ਪਿੰਡ ਦਾ ਐਨ ਘਟੀਆ ਬੰਦਾ ਹੁੰਦਾ, ਦੁੱਕੀ ਤਿੱਕੀ ਜਿਹਨੂੰ ਆਖਦੇ ਆ, ਉਹ ਸ੍ਰੀ ਅਕਾਲ ਤਖਤ ਸਾਹਿਬ 'ਤੇ ਕਮੈਂਟ ਕਰ ਰਿਹਾ ਹੈ, ਇਹ ਹਾਲਾਤ ਕਿਉਂ ਬਣੇ, ਇੱਥੇ ਤੱਕ ਕਿਉਂ ਆਏ, ਕਿਉਂਕਿ ਸਾਡੇ ਆਪਦਿਆਂ ਦੀਆਂ ਹੀ ਵੱਡੀਆਂ ਗਲਤੀਆਂ ਸੀ, ਉਹਨਾਂ ਨੇ ਹੀ ਆਪਦੇ ਹਿੱਤਾਂ ਖਾਤਰ ਸ੍ਰੀ ਅਕਾਲ ਤਖਤ ਤੇ ਸਿੰਘ ਸਾਹਿਬ ਦੀ ਪਦਵੀ ਨੂੰ ਵਰਤਿਆ, ਤਾਂ ਇੱਥੇ ਤੱਕ ਅਸੀਂ ਆਏ ਹਾਂ। ਅਤੇ ਆਓ ਗੁਰੂ ਕੇ ਪਿਆਰਿਓ, ਇਹ ਬੜਾ ਮਹਾਨ ਹੈ, ਇਹ ਉਸ ਮੀਰੀ ਪੀਰੀ ਦੇ ਮਾਲਕ ਗੁਰੂ ਹਰਗੋਬਿੰਦ ਪਾਤਸ਼ਾਹ ਜੀ ਦੀ ਕਿਰਪਾ ਹੋਈ, ਸ੍ਰੀ ਅਕਾਲ ਤਖਤ ਸਾਹਿਬ ਦੀ ਸਿਰਜਣਾ ਹੋਈ ਹੈ। ਸਤਿਗੁਰੂ ਦੀਵਾਨ ਸਜਾਉਂਦੇ ਨੇ, ਮੀਰੀ ਪੀਰੀ ਦੀਆਂ 2 ਕਿਰਪਾਨਾਂ ਪਹਿਨੀਆਂ ਨੇ, ਢਾਡੀ ਅਬਦੁੱਲਾ ਅਤੇ ਨੱਥਾ ਆਏ, ਉਹਨਾਂ ਨੇ ਢਾਡੀ ਵਾਰਾਂ ਗਾਈਆਂ। ਜਦੋਂ ਢਾਡੀ ਵਾਰਾਂ ਗਾਈਆਂ ਤੇ ਉਹਨਾਂ ਦੀਆਂ ਵਾਰਾਂ ਦੇ ਵਿੱਚ ਬੜਾ ਜੋਸ਼ ਸੀ। ਮਹਾਰਾਜ ਨੇ ਇੱਕ ਦਿਨ ਸੰਗਤਾਂ ਨੂੰ ਸੰਬੋਧਨ ਹੋ ਕੇ ਆਖਿਆ, ਸੰਗਤ ਜੀ, ਆਹ ਜਿਹੜੇ ਅਸੀਂ ਆਪਦੇ ਤਨ 'ਤੇ ਹਥਿਆਰ ਸਜਾਏ ਨੇ, ਇਹ ਸ਼ਿੰਗਾਰ ਵਾਸਤੇ ਨੇ, ਵੀ ਸ਼ਿੰਗਾਰ ਕਰਨ ਵਾਸਤੇ ਸਜਾ ਲਏ ਨੇ। ਗੁਰੂ ਹਰਗੋਬਿੰਦ ਪਾਤਸ਼ਾਹ ਕਹਿ ਰਹੇ ਨੇ, ਅੱਜ ਉਹ ਮੀਰੀ ਪੀਰੀ ਦੀਆਂ ਕਿਰਪਾਨਾਂ ਪੈਂਦੀਆਂ, ਸ਼ਿੰਗਾਰ ਵਾਸਤੇ ਨਹੀਂ, ਵੀ ਅਸੀਂ ਵਧੀਆ ਲੱਗੀਏ, ਸੋਹਣੇ ਲੱਗੀਏ, ਨਹੀਂ, ਇਹਨਾਂ ਤੋਂ ਕੰਮ ਲਵਾਂਗੇ ਕੰਮ। ਜਿੰਨਾ ਚਿਰ ਬਾਬਰ ਬਾਣੀ ਨਹੀਂ ਖਤਮ ਹੁੰਦੀ, ਫਿਰ ਸਾਡੀ ਤਲਵਾਰ ਵੀ ਚੱਲਦੀ ਰਹੇਗੀ, ਉਹਨਾਂ ਚਿਰ ਸਾਡੀ ਤਲਵਾਰ ਵੀ ਚੱਲੇਗੀ, ਕਿਉਂਕਿ ਗੁਰੂ ਨਾਨਕ ਦੇਵ ਜੀ ਮਹਾਰਾਜ ਜੀ ਨੇ ਕਿਰਪਾ ਦੁਆਰਾ ਹੀ ਇਹਨਾਂ ਦੀਆਂ ਜੜ੍ਹਾਂ ਲੱਗੀਆਂ। ਇਹਨਾਂ ਨੇ ਸਾਡੇ ਤੋਂ ਸਾਡਾ ਸਕੂਨ ਖੋਲਿਆ, ਸਾਡੀ ਸ਼ਾਂਤੀ ਖੋਲੀ, ਅਤੇ ਬਾਬਰ ਬਾਣੀ ਖਤਮ ਕਰਾਂਗੇ, ਤਲਵਾਰ ਚੱਲੇਗੀ ਸਾਡੀ, ਸਾਨੂੰ ਤੁਹਾਡਾ ਸਾਥ ਚਾਹੀਦਾ ਹੈ, ਹਥਿਆਰਾਂ ਤੋਂ ਬਿਨਾਂ ਹੁਣ ਸਰਨਾ ਨਹੀਂ। ਅਸੀਂ ਐਲਾਨ ਕਰਦੇ ਹਾਂ ਵੀ ਜਿਹੜੀਆਂ ਗੁਰੂ ਪਿਆਰੀਆਂ ਗੁਰਸਿੱਖ ਸੰਗਤਾਂ ਨੇ ਆਉਣਾ, ਹਥਿਆਰ ਲੈ ਕੇ ਆਉਣ, ਵਧੀਆ ਨਸਲ ਦੇ ਘੋੜੇ ਲੈ ਕੇ ਆਉਣ, ਵਧੀਆ ਨਸਲ ਦੇ ਕੌਟੀ, ਜਿੰਨਾ ਨਹੀਂ ਬੰਦੇ ਦਾ ਮੁੱਲ ਪੈਂਦਾ, ਜੇਕਰ ਜ਼ੁਲਮ ਨੂੰ ਵੇਖ ਕੇ ਡਰ ਜਾਵੇ, ਚੁੱਪ ਵੱਟ ਕੇ ਕਿਵੇਂ ਕੋਈ ਰਹਿ ਸਕਦਾ, ਅੱਖਾਂ ਸਾਹਮਣੇ ਲੁੱਟਿਆ ਘਰ ਜਾਵੇ, ਕਿਸੇ ਹੱਦ ਤੱਕ ਸ਼ਾਂਤਮਈ ਰਹਿ ਕੇ ਬੰਦਾ ਹੱਸ ਕੇ ਦੁੱਖੜੇ ਜਰ ਜਾਵੇ, ਐ ਪਰ ਜਦੋਂ ਹੱਦ ਤੋਂ ਵੱਧ ਹੋ ਜੇ ਜਾਂ ਕੁਝ ਕਰ ਜਾਵੇ ਜਾਂ ਫਿਰ ਮਰ ਜਾਵੇ, ਫਿਰ ਇੱਕੋ ਹੀ ਗੱਲ ਰਹਿ ਜਾਇਆ ਕਰਦੀ ਏ। ਮੀਰੀ ਪੀਰੀ ਦੇ ਮਾਲਕ ਗੁਰੂ ਹਰਗੋਬਿੰਦ ਪਾਤਸ਼ਾਹ ਜੋ ਸੰਗਤਾਂ ਨੂੰ ਸੰਬੋਧਨ ਹੋ ਕੇ ਕਹਿ ਰਹੇ ਨੇ ਢਾਡੀ ਜੱਥੇ ਤੋਂ, ਕੁਝ ਸੁਣੋ।

0: सरना जो जो बन हथियारा तो नहीं सरना नहीं सरना जो जो बन हथियारा तो
1: मीरी पीरी दे मालक गुरु हरगोबिंद पातशाह आखते ने संगत जी हथियारों तो बिना नहीं सरना। ये भी अज सियाने दा तत है, हथियारां करके ही शांति बनती है संसार दे विच नहीं। जेड़ा तकड़ा है ओ माड़े नूं उठण ना देवे, धौंस जमाउंदा है। अज आपां वेख रहे हैं जेड़े पूरे संसार दे वर्ल्ड दे हालात बड़े हुए ने, हथियार ही ने जेड़े शांति रखते ने, शांति पैदा करते ने। गुरु हरगोबिंद पातशाह कहिंदे हथियारों तो बिना हुण सरना नहीं। इत्थे भाई साहिब भाई गुरदास जी उदों भी लोग सन जिहड़े रौला पाउण वाले सन, गुरु नानक दा दर है। इस दर ते तां नाम दी गल हुंदी है, बंदगी दी गल हुंदी है, भगती दी गल हुंदी है, नाम जपण वालियां दी उपमा है। पर हथियारां दी क्यों गल शुरू कर लईए मीरी पीरी दे मालक ने? उदों भाई साहिब भाई गुरदास जी ने आपदियां वारां लिखियां, वारां लिख के उन्हां ने उन्हां लोकां दे फिर मूंह बंद कीते जिहड़े रौला पा रहे सी। ਪਹਿਲਾਂ ਉਹ ਦਲੀਲ ਦਿੰਦੇ ਨੇ, ਖੇਤੀ ਬਾੜ ਸੋ ਢਿੰਗਰੀ ਕਿੱਕਰ ਆਸ ਪਾਸ ਜਿਉਂ ਵਾਗੈ, ਸੱਪ ਪਲੇਟੇ ਚੰਨਣੇ ਬੂਹੇ ਜਿੰਦਰਾ ਕੁੱਤਾ ਜਾਗੈ। ਪਹਿਲਾਂ ਉਹਨਾਂ ਨੇ ਆਖਿਆ ਖੇਤੀ ਬਾੜ ਸੋ ਢਿੰਗਰੀ, ਜੇ ਖੇਤ ਨਿਆਈ ਦੇ ਵਿੱਚ ਜਾਂ ਪਿੰਡ ਦੇ ਨੇੜੇ ਹੋਣ, ਜਿਹੜਾ ਸਿਆਣਾ ਜ਼ਿਮੀਂਦਾਰ ਹੈ ਉਹ ਆਲੇ ਦੁਆਲੇ ਬਾੜ ਕਰਦਾ ਏ ਵੀ ਮੇਰੇ ਖੇਤਾਂ ਦੇ ਵਿੱਚ ਜਿਹੜੀ ਫਸਲ ਹੈ ਉਹਨਾਂ ਦਾ ਕਿਤੇ ਉਜਾੜਾ ਨਾ ਹੋਵੇ। ਉਹ ਬਾੜ ਕਰੇਗਾ ਉਹਨੂੰ ਸਿਆਣਾ ਮੰਨਿਆ ਜਾਵੇਗਾ, ਜਿਹੜਾ ਬਾੜ ਨਹੀਂ ਕਰਦਾ ਆਪ ਹੀ ਉਜਾੜਾ ਕਰਵਾ ਲੈਂਦਾ ਉਹਨੂੰ ਫਿਰ ਲੋਕੀ ਮੂਰਖ ਆਖਦੇ ਨੇ। ਕਹਿੰਦੇ ਖੇਤ ਦੇ ਵਿੱਚ ਫਸਲ ਨੂੰ ਬਚਾਉਣ ਵਾਸਤੇ ਵਾੜ ਕੀਤੀ ਜਾਂਦੀ ਹੈ, ਵਾੜ ਕੀਤੀ ਜਾਂਦੀ ਹੈ। ਚੰਦਨ ਬੜਾ ਕੀਮਤੀ ਹੈ, ਪਰਮਾਤਮਾ ਨੇ ਉਹਦੇ ਆਲੇ ਦੁਆਲੇ ਕੁਦਰਤੀ ਸੱਪ ਦੇ ਦਿੱਤੇ ਨੇ, ਜਣਾ ਖਣਾ ਚੰਦਨ ਦੀ ਲੱਕੜ ਨੂੰ ਹੱਥ ਨਹੀਂ ਲਾ ਸਕਦਾ। ਬਾਗ ਲਾਏ ਜਾਂਦੇ ਨੇ, ਬਾਗ ਦੇ ਆਲੇ ਦੁਆਲੇ ਕਿੱਕਰਾਂ ਲਾਈਆਂ ਜਾਂਦੀਆਂ ਨੇ, ਤੇ ਘਰ ਵਾਸਤੇ ਘਰ ਦੀ ਰਾਖੀ ਵਾਸਤੇ ਜਾਂ ਆਪਾਂ ਲੋਕ ਲਾਉਂਦੇ ਹਾਂ, ਜਿੰਦਰਾ ਲਾਉਂਦੇ ਹਾਂ, ਜਾਂ ਭਾਈ ਸਾਹਿਬ ਜੀ ਕਹਿੰਦੇ ਕੁੱਤਾ ਪਾਲਿਆ ਜਾਂਦਾ ਹੈ ਰਾਖੀ ਵਾਸਤੇ। ਇਸੇ ਤਰ੍ਹਾਂ ਧਰਮ ਭਗਤੀ ਆ ਜਿਹੜੀ, ਇਹਨੂੰ ਬਚਾਉਣਾ ਜੇ ਤੁਸੀਂ ਫਿਰ ਤੁਹਾਨੂੰ ਸ਼ਕਤੀ ਦੀ ਲੋੜ ਪਵੇਗੀ। ਤੇ ਨਾਲੇ ਇਹ ਵੀ ਅੱਜ ਗੱਲ ਕਰਦੇ ਵੀ ਗੁਰੂ ਘਰ ਦੇ ਵਿੱਚ ਰਾਜਨੀਤੀ ਕਿਉਂ? ਅਸੀਂ ਤਾਂ ਰਾਜਨੀਤੀ ਸਿੱਖੀ ਹੋਈ ਗੁਰੂ ਘਰ ਦੇ ਵਿੱਚੋਂ, ਮਹਾਰਾਜ ਨੇ ਸਾਨੂੰ ਰਾਜਨੀਤਿਕ ਬਣਾਇਆ। ਪਰ ਫਰਕ ਰੱਖਿਆ ਏ, ਪਹਿਲਾਂ ਧਾਰਮਿਕ ਬਣੀ, ਧਰਮੀ ਅਖਵਾਈ, ਫਿਰ ਰਾਜਨੀਤੀ ਕਰੀ, ਫਿਰ ਲੋਕਾਂ ਦੀ ਸੇਵਾ ਕਰੇਗਾ। ਜੇ ਤੇਰੇ ਕੋਲ ਧਰਮ ਨਾ ਰਿਹਾ, ਇਕੱਲੀ ਰਾਜਨੀਤੀ ਆ ਗਈ ਜਿਵੇਂ ਅੱਜ ਚੱਲ ਰਿਹਾ ਏ, ਫਿਰ ਲੋਕਾਂ ਦੀ ਸੇਵਾ ਨਹੀਂ ਕਰ ਸਕਦਾ, ਫਿਰ ਲੋਕਾਂ ਦੀਆਂ ਜੇਬਾਂ ਹੀ ਕੱਟੇਗਾ, ਆਪਦੀਆਂ ਤਿਜੋਰੀਆਂ ਜਾਂ ਆਪਦੇ ਘਰ ਨੂੰ ਪੈਸਾ ਲਿਆਏਗਾ, ਭ੍ਰਿਸ਼ਟਾਚਾਰ ਹੋਊਗਾ, ਜੋ ਅੱਜ ਭ੍ਰਿਸ਼ਟਾਚਾਰ ਦਾ ਬੋਲਬਾਲਾ ਹੈ। ਗੁਰੂ ਨਾਨਕ ਦੇ ਦਰ ਨੇ ਸਾਨੂੰ ਸਾਰਾ ਕੁਝ ਸਿਖਾਇਆ। ਮੀਰੀ ਪੀਰੀ ਦੇ ਮਾਲਕ ਗੁਰੂ ਹਰਗੋਬਿੰਦ ਪਾਤਸ਼ਾਹ ਜੋ ਉਦੋਂ ਪ੍ਰੋਗਰਾਮ ਰੱਖ ਰਹੇ ਨੇ, ਲੋਕਾਂ ਨੇ ਰੌਲਾ ਪਾਇਆ, ਭਾਈ ਸਾਹਿਬ ਭਾਈ ਗੁਰਦਾਸ ਜੀ ਨੇ ਇਹ ਦਲੀਲ ਦਿੱਤੀ। ਫਿਰ ਉਹਨਾਂ ਨੇ ਇੱਕ ਵਾਰ ਹੋਰ ਲਿਖੀ, ਉਹ ਕਹਿੰਦੇ ਜਿਉਂ ਕਰ ਖੂਹੋ ਨਿਕਲੇ ਗਲ ਵੱਧੇ ਪਾਣੀ। ਜੇ ਖੂਹ ਦੇ ਵਿੱਚੋਂ ਪਾਣੀ ਨੂੰ ਆਪਾਂ ਕੱਢਣਾ, ਜਿਹੜਾ ਡੋਲ ਹੈ ਉਹਦੇ ਗਲ ਦੇ ਆਲੇ ਦੁਆਲੇ ਲੱਜ ਰੱਸਾ ਜਿਹੜਾ ਬੰਨਣਾ ਪਵੇਗਾ, ਫਿਰ ਲਮਕਾਉਣਾ ਪਵੇਗਾ। ਜਿਉਂ ਮਣ ਕਾਲੇ ਸੱਪ ਸਿਰ ਹੱਸ ਦੇ ਨਾ ਜਾਣੀ। ਸੱਪ ਦੀ ਸਰੀਰ 'ਚ ਮਣੀਆਂ ਨੂੰ ਖਤਮ ਕਰਾਂਗੇ ਤਾਂ ਮਣੀ ਨੂੰ ਹਾਸਲ ਕਰਾਂਗੇ। ਜਾਣ ਕਸਤੂਰੀ ਮਿਰਗ ਤਨ ਮਰ ਮੁੱਕੇ ਆਣੀ। ਜੇ ਕਸਤੂਰੀ ਹਾਸਲ ਕਰਨੀ ਹੈ, ਕਸਤੂਰੀ ਜਿਹੜੀ ਹਿਰਨ ਦੀ ਨਾਭੀ ਵਿੱਚ ਉਹਨੂੰ ਮਾਰ ਕੇ ਪ੍ਰਾਪਤ ਕਰਾਂਗੇ। ਤੇਲ ਤਿਲਿਓ ਕਿਉਂ ਨਿਕਲੇ ਬਿਨ ਪੀੜੇ ਕਹਾਣੀ। ਤਿਲਾਂ ਦੇ ਵਿੱਚ ਤੇਲ ਹੀ, ਉਹਨੂੰ ਹਾਸਲ ਕਰਨਾ ਉਹਨੂੰ ਕੋਹਲੂ ਦੇ ਵਿੱਚ ਪੀੜਨਾ ਪਵੇਗਾ ਤਾਂ ਹਾਸਲ ਹੋਵੇਗਾ। ਜਿਉਂ ਮੂੰਹ ਭੰਨੇ ਗਿਰੀ ਦੇ ਨਲੀਏਰ ਨਿਸਾਣੀ। ਨਾਰੀਅਲ ਨੂੰ ਭੰਨ ਕੇ ਹੀ ਅਸੀਂ ਗਿਰੀ ਨੂੰ ਹਾਸਲ ਕਰਦੇ ਹਾਂ। ਅਖੀਰ 'ਤੇ ਵੇਖੋ ਭਾਈ ਸਾਹਿਬ ਜੀ ਕਹਿੰਦੇ, ਬੇਮੁੱਖ ਲੋਹਾ ਸਾਧੀਆ ਵਗਦੀ ਵਧਾਣੀ। ਜਿਹੜਾ ਬੇਮੁੱਖ ਆ, ਜਿਹੜਾ ਜ਼ਾਲਮਾ, ਜਿਹੜਾ ਨਿਰਦਈ ਆ, ਉਹ ਉਸ ਲੋਹੇ ਦੀ ਤਰ੍ਹਾਂ ਹੈ, ਲੋਹੇ ਨੂੰ ਸਿੱਧਾ ਕਰਨ ਵਾਸਤੇ ਉੱਤੇ ਹਥੌੜੇ ਦੀਆਂ ਸੱਟਾਂ ਮਾਰਨੀਆਂ ਪੈਂਦੀਆਂ ਨੇ। ਵਧਾਣ ਹਥੌੜੇ ਨੂੰ ਆਖਿਆ ਏ ਤਾਂ ਜਿਹੜਾ ਲੋਹਾ ਸਿੱਧਾ ਹੁੰਦਾ। ਇਸੇ ਤਰ੍ਹਾਂ ਜਿਹੜਾ ਬੇਮੁੱਖ ਆ, ਜਿਹੜਾ ਜ਼ਾਲਮਾ, ਜਿਹੜਾ ਨਿਰਦਈ ਆ, ਜਿਹੜਾ ਪੱਥਰ ਦੇਲਾ, ਜੇ ਉਹਦਾ ਤੁਸੀਂ ਮੂੰਹ ਨਹੀਂ ਭੰਨਦੇ ਉਹਨੇ ਜ਼ੁਲਮ ਤੋਂ ਬਾਜ ਨਹੀਂ ਆਉਣਾ। ਮਹਾਰਾਜ ਕਹਿੰਦੇ ਹੁਣ ਲੋੜ ਹੈ, ਸਮਾਂ ਬਦਲ ਗਿਆ, ਕਿਉਂਕਿ ਸਾਡੇ ਪਿਤਾ ਗੁਰੂ ਅਰਜਨ ਦੇਵ ਜੀ ਮਹਾਰਾਜ ਤੱਤੀਆਂ ਤਵੀਆਂ 'ਤੇ ਬਹਿ ਗਏ ਨੇ, ਜ਼ਾਲਮਾਂ ਦੇ ਕੰਨ 'ਤੇ ਜੂ ਨਹੀਂ ਸਰਕੀ। ਆਓ ਹੁਣ ਤੁਹਾਨੂੰ ਗੁਰੂ ਨਾਨਕ ਦੇ ਦਰ ਨੇ ਉਹ ਸ਼ੇਰਾਂ ਦੀ ਜ਼ਿੰਦਗੀ ਦੇਣੀ ਹੈ। ਹੁਣ ਜਦੋਂ ਨਗਰਾਂ ਦੇ ਵਿੱਚ ਪਿੰਡਾਂ ਦੇ ਵਿੱਚ ਇਹ ਪ੍ਰਚਾਰ ਹੋ ਗਿਆ, ਪਿੰਡਾਂ ਦੇ ਵਿੱਚ ਇਹ ਗੱਲ ਤੁਰ ਪਈ ਹੈ, ਗੁਰੂ ਮਹਾਰਾਜ ਗੁਰੂ ਹਰਗੋਬਿੰਦ ਪਾਤਸ਼ਾਹ ਜੀ ਨੇ ਹਥਿਆਰ ਸਜਾ ਲਏ ਨੇ, ਹੁਣ ਜਿਹੜਾ ਪਿੰਡਾਂ ਦਾ ਮਾਹੌਲ ਬਣਿਆ ਹੋਇਆ ਸੀ ਨਾ, ਜਿਹੜੇ ਚੌਧਰੀ ਸੀ ਉਹ ਡਰਾ ਕੇ ਰੱਖਦੇ ਸੀ, ਧਮਕਾ ਕੇ ਰੱਖਦੇ ਸੀ, ਉਹ ਕਿਸੇ ਨੂੰ ਉੱਚੀ ਸਾਹ ਨਹੀਂ ਸੀ ਭਰਨ ਦਿੰਦੇ, ਸਿਰ ਨਹੀਂ ਸੀ ਚੁੱਕਣ ਦਿੰਦੇ, ਲੋਕਾਂ ਦੇ ਵਿੱਚ ਇੱਕ ਸਹਿਮ ਸੀ। ਜਿਹੜੇ ਸਿਆਣੇ ਸੀ, ਸ਼ਰਧਾਵਾਨ ਸੀ, ਗੁਰੂ ਨਾਨਕ ਦੇ ਦਰ ਦੇ ਪ੍ਰੇਮੀ ਸੀ, ਉਹਨਾਂ ਨੇ ਫੈਸਲਾ ਕੀਤਾ, ਕਹਿੰਦੇ ਕਿੰਨਾ ਕੁ ਚਿਰ ਇਹ ਕਿੰਨਾ ਕੁ ਚਿਰ ਡਰ ਡਰ ਕੇ ਜ਼ਿੰਦਗੀ ਜਿਉਣੀ ਹੈ, ਉਹ ਜ਼ਿੰਦਗੀ ਜ਼ਿੰਦਗੀ ਰਹਿੰਦੀ ਹੋਈ ਨਹੀਂ ਜਦੋਂ ਬੰਦਾ ਡਰਨ ਲੱਗ ਜਾਵੇ। ਤੁਹਾਡੀ ਜ਼ਿੰਦਗੀ ਦੇ ਵਿੱਚੋਂ ਖੁਸ਼ੀਆਂ ਖੇੜੇ ਸਭ ਉੱਡ ਉੱਡ ਜਾਂਦੇ ਨੇ ਜਦੋਂ ਕਿਸੇ ਦਾ ਤੁਸੀਂ ਡਰ ਮੰਨਣ ਲੱਗ ਜਾਓਗੇ। ਜਦੋਂ ਪਿੰਡ ਦੇ ਚੌਧਰੀ ਜੇ ਕਿਸੇ ਨੇ ਘੋੜੇ ਦੀ ਗੱਲ ਕਰਨੀ ਉਹਨਾਂ ਨੇ ਜਦੀ ਧਮਕਾਉਣਾ। ਹਕੂਮਤ ਦਾ ਐਲਾਨ ਹੋਇਆ ਸੀ ਕੋਈ ਗੈਰ ਮੁਸਲਮਾਨ ਝੰਡੇ ਨਹੀਂ ਚਲਾਵੇਗਾ, ਘੋੜੇ ਦੀ ਸਵਾਰੀ ਨਹੀਂ ਕਰੇਗਾ, ਕੋਈ ਗੈਰ ਮੁਸਲਮਾਨ ਉਹ ਸਿਰ 'ਤੇ ਦਸਤਾਰ ਨਹੀਂ ਸਜਾ ਸਕਦਾ, ਇਹੋ ਜਿਹੇ ਐਲਾਨ ਸੀ। ਪਰ ਜਿਹੜੀ ਲੋਕਾਂ ਦੀ ਜ਼ਿੰਦਗੀ ਸੀ ਉਹ ਬੜੀ ਦੁੱਭਰ ਹੋ ਗਈ ਸੀ, ਪਰ ਜਿਹੜੇ ਸ਼ਰਧਾਵਾਨ ਸੀ ਉਹਨਾਂ ਨੇ ਫੈਸਲਾ ਕਰ ਲਿਆ, ਕਹਿੰਦੇ ਫਿਰ ਆਪਾਂ ਵੀ ਹਥਿਆਰ ਲਓ। ਪਰ ਜਿਹੜੇ ਕੰਮ ਦਿਲੇ ਸੀ, ਕਮਜ਼ੋਰ ਸੀ, ਉਹ ਕਹਿੰਦੇ ਜੇ ਹਥਿਆਰ ਚੱਕ ਲਏ ਹਕੂਮਤ ਨੇ ਆਪਾਂ ਨੂੰ ਘਰੇ ਨਹੀਂ ਰਹਿਣ ਦੇਣਾ, ਉਹ ਕਹਿੰਦੇ ਨਾ ਰਹਿਣ ਦੇਵੇ। ਜਿਹੜੇ ਪ੍ਰੇਮੀ ਸੀ ਉਹ ਕਹਿੰਦੇ ਨਾ ਰਹਿਣ ਦੇਵੇ, ਜਿੱਥੇ ਗੁਰੂ ਜਾਵੇਗਾ ਉੱਥੇ ਹੀ ਆਪਾਂ ਜਾਵਾਂਗੇ। ਕੰਮ ਦਿਲੇ ਬੁਜ਼ਦਲ ਆ ਜਿਹੜੇ, ਉਹ ਡਰਦੇ ਨੇ, ਕੰਬਦੇ ਨੇ, ਉਹ ਡੋਲਦੇ ਨੇ, ਪਰ ਜਿਹੜੇ ਸਿਦਕਵਾਨ ਨੇ ਉਹ ਆਪਦਾ ਸਿਦਕ ਵਿਖਾਉਂਦੇ ਹੋਏ ਉਹ ਕਹਿੰਦੇ ਇੱਕ ਵਾਰ ਗੁਰੂ ਕਿਰਪਾ ਕਰ ਦੇਵੇ ਸਾਡੇ 'ਤੇ, ਗੁਰੂ ਬਖਸ਼ਿਸ਼ ਕਰ ਦੇਵੇ। ਆਹ ਜਿਹੜੀ ਜ਼ਿੰਦਗੀ ਆ ਨਾ, ਮਰ ਮਰ ਕੇ ਜਿਉਣਾ, ਜਿਹੜਾ ਸੰਤ ਬਾਬਾ ਜਰਨੈਲ ਸਿੰਘ ਭਿੰਡਰਾਂ ਵਾਲਿਆਂ ਦੇ ਜਿਹੜੇ ਬੋਲ ਐਵੇਂ ਥੋੜ੍ਹੀ ਕਹਿ ਗਏ ਨੇ, ਮੈਂ ਸਰੀਰਕ ਮੌਤ ਨੂੰ ਮੌਤ ਨਹੀਂ ਗਿਣਦਾ, ਜ਼ਮੀਰ ਦਾ ਮਰ ਜਾਣਾ ਹੀ ਅਸਲੀ ਮੌਤ ਹੈ। ਜਿਹੜੇ ਬੰਦੇ ਦੀ ਜ਼ਮੀਰ ਮਰ ਗਈ, ਜਿਹੜੇ ਬੰਦੇ ਦੀ ਜ਼ਿੰਦਗੀ 'ਚੋਂ ਅਣਖ ਅਤੇ ਗੈਰਤ ਮਰ ਗਈ, ਮਹਾਰਾਜ ਨੇ ਸਾਫ ਕਹਿ ਦਿੱਤਾ ਸੀ ਜੇ ਜੀਵੈ ਪਤ ਲੱਥੀ ਜਾਏ ਸਭ ਹਰਾਮ ਜੀਤਾ ਖਿਸ਼ਕਾਏ, ਫਿਰ ਉਹ ਜ਼ਿੰਦਗੀ ਹੈ ਹੀ ਕੁਝ ਨਹੀਂ। ਉਹ ਦਿਨ 'ਚ ਪਤਾ ਨਹੀਂ ਬੰਦਾ ਕਿੰਨੀ ਕੁ ਵਾਰੀ ਮਰਦਾ, ਜਿਹੜਾ ਆਪਦੀ ਜ਼ਮੀਰ ਨੂੰ ਮਾਰ ਲੈਂਦਾ ਏ, ਅਣਖੀ ਆ ਜਿਹੜਾ ਉਹ ਜ਼ਿੰਦਗੀ ਦੇ ਵਿੱਚ ਇੱਕ ਦਿਨ ਮਰਦਾ ਏ, ਕਿਉਂਕਿ ਸਭ ਨੇ ਜਾਣਾ ਏ, ਪਰ ਸ਼ਾਨਦਾਰ ਮਰਦਾ ਏ ਜਿਹੜਾ ਬੁਜ਼ਦਲ ਏ, ਜਿਹੜਾ ਗਦਾਰ ਏ, ਜਿਹੜਾ ਕੌਮ ਘਾਤੀ ਏ, ਉਹ ਪਤਾ ਨਹੀਂ ਆਪਦੀ ਜ਼ਮੀਰ ਵੇਚ ਕੇ ਦਿਨ 'ਚ ਕਿੰਨੀ ਕੁ ਵਾਰੀ ਮਰਦਾ ਏ। ਹੁਣ ਫੈਸਲਾ ਨਗਰਾਂ ਦੇ ਵਿੱਚ ਇਹ ਹੋ ਗਿਆ ਵੀ ਆਪਾਂ ਗੁਰੂ ਹਰਗੋਬਿੰਦ ਪਾਤਸ਼ਾਹ ਦੇ ਦਰ 'ਤੇ ਜਾਂਦੇ ਹਾਂ, ਗੁਰੂ ਮਹਾਰਾਜ ਦੀ ਸ਼ਰਨ ਜਾਂਦੇ ਹਾਂ, ਜਿਵੇਂ ਗੁਰੂ ਆਪਾਂ ਨੂੰ ਹੁਕਮ ਕਰੇਗਾ ਆਪਾਂ ਗੁਰੂ ਦੇ ਹੁਕਮ 'ਤੇ ਫੁੱਲ ਚੜ੍ਹਾਵਾਂਗੇ ਢਾਡੀ ਜੱਥੇ ਤੋਂ ਇਹਨੇ।

ਇਹ ਫੈਸਲਾ ਕਰਦੇ ਹੋਏ ਗੁਰੂ ਕੇ ਪਿਆਰੇ ਨਗਰਾਂ ਪਿੰਡਾਂ ਦੇ ਵਿੱਚੋਂ ਗੁਰੂ ਦੇ ਦਰ ਤੇ ਆਏ, ਇਹ ਉਹਨਾਂ ਦਾ ਨਿਸ਼ਾਨਾ, ਇਹ ਉਹਨਾਂ ਦੀ ਮੰਜ਼ਿਲ ਲਈ ਧੰਨ ਗੁਰੂ ਹਰਗੋਬਿੰਦ ਪਾਤਸ਼ਾਹ ਜੀ ਦੀ ਕਿਰਪਾ ਹੋ ਜਾਵੇ, ਬਖਸ਼ਿਸ਼ ਹੋ ਜਾਵੇ। ਇੱਕ ਵਾਰ ਜ਼ਿੰਦਗੀ ਦੇ ਵਿੱਚ ਆ ਜਿਹੜੀ ਰੋਜ਼ ਰੋਜ਼ ਦੀ ਉਹਨਾਂ ਚੌਧਰੀਆਂ ਦੇ ਨਾਲ, ਉਹਨਾਂ ਮੁਗਲ ਹਾਕਮਾਂ ਦੇ ਨਾਲ ਸਾਡੀ ਆਸ ਦੇ ਵਿੱਚ ਖਿੱਚੋ ਤਾਣ ਰਹਿੰਦੀ, ਇਹਦਾ ਖਾਤਮਾ ਹੋਵੇਗਾ। ਜੇ ਸ਼ਹੀਦ ਹੋ ਗਏ, ਗੁਰੂ ਦੀ ਕਿਰਪਾ ਹੋ ਗਈ, ਸਾਡਾ ਆਉਣਾ ਸਫਲ ਹੋ ਜਾਵੇਗਾ। ਇਹ ਸੋਚ ਲੈ ਕੇ ਗੁਰੂ ਕੇ ਪਿਆਰੇ ਆਉਣੇ ਸ਼ੁਰੂ ਹੋ ਗਏ ਨੇ। ਸਤਿਗੁਰੂ ਮਹਾਰਾਜ ਜੀ ਦੇ ਦਰਬਾਰ ਦੇ ਵਿੱਚ ਸੰਗਤ ਆਉਂਦੀ ਹੈ, ਕਿਉਂਕਿ ਗੁਰੂ ਨਾਨਕ ਦੇ ਦਰ ਦਾ ਫੈਸਲਾ ਸੀ। ਅੱਜ ਨਗਰਾਂ ਦੇ ਵਿੱਚ, ਪਿੰਡਾਂ ਦੇ ਵਿੱਚ ਇੱਕ ਚੜ੍ਹਦੀ ਕਲਾ ਵਾਲਾ ਮਾਹੌਲ ਬਣਦਾ ਜਾ ਰਿਹਾ ਹੈ, ਅਤੇ ਸਰਕਾਰ ਨੂੰ ਹੱਥਾਂ ਪੈਰਾਂ ਦੀ ਪਈ ਹੋਈ ਹੈ। ਗੁਰੂ ਨਾਨਕ ਦੇ ਦਰ 'ਤੇ ਵੱਧਦੀਆਂ ਸੰਗਤਾਂ, ਗੁਰੂ ਨਾਨਕ ਦੇ ਦਰ ਵੱਲ ਆਉਂਦੇ ਗੁਰੂ ਕੇ ਪਿਆਰੇ ਗੱਭਰੂ, ਵਧੀਆ ਨਸਲ ਦੇ ਘੋੜੇ। ਇੱਕ ਵਾਰ ਜਿਹੜੀ ਸਰਕਾਰ ਹਕੂਮਤ ਆ ਸੁਚੇਤ ਹੋਈ ਹੈ, ਆਓ ਗੁਰੂ ਕਿਰਪਾ ਕਰੇ, ਗੁਰੂ ਬਖਸ਼ਿਸ਼ ਕਰੇ, ਸਾਰਿਆਂ ਦੀਆਂ ਹਾਜ਼ਰੀਆਂ ਪ੍ਰਵਾਨ ਹੋਣ। ਸਤਿਗੁਰੂ ਮਹਾਰਾਜ ਇਸੇ ਤਰ੍ਹਾਂ ਬਖਸ਼ਿਸ਼ ਦੇ ਪਾਤਰ ਬਣਾ ਕੇ ਰੱਖੇ। ਅਨੰਦ ਸਾਹਿਬ ਦਾ ਪਾਠ, ਅਰਦਾਸ ਬੇਨਤੀ ਹੋਵੇਗੀ, ਰਲ ਮਿਲ ਕੇ ਅਨੰਦ ਸਾਹਿਬ ਦਾ ਪਾਠ ਕਰੀਏ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ।

ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।

ਬੋਲਣਾ ਜੀ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਅਰਦਾਸ ਇੱਕ ਓਅੰਕਾਰ ਸ਼੍ਰੀ ਵਾਹਿਗੁਰੂ ਜੀ ਕੀ ਫਤਿਹ ਸ਼੍ਰੀ ਭਗਵਤੀ ਜੀ ਸਹਾਏ ਵਾਰ ਸ਼੍ਰੀ ਭਗਵਤੀ ਜੀ ਕੀ ਪਾਤਸ਼ਾਹੀ ਦਸਵੀਂ ਪ੍ਰਥਮ ਭਗਵਤੀ ਸਿਮਰਕੈ ਗੁਰੂ ਨਾਨਕ ਲਈ ਧਿਆਏ ਫਿਰ ਅੰਗਦ ਗੁਰ ਤੇ ਅਮਰਦਾਸ ਰਾਮਦਾਸ ਹੋਈ ਸਹਾਏ ਅਰਜਨ ਹਰ ਗੋਬਿੰਦ ਨਾਮ ਸਿਮਰੋਂ ਸ੍ਰੀ ਹਰਿ ਰਾਏ ਸ਼੍ਰੀ ਹਰਿ ਕ੍ਰਿਸ਼ਨ ਧਿਆਈਐ ਜਿਸ ਡਿੱਠੇ ਸਭ ਦੁੱਖ ਜਾਏ ਤੇਗ ਬਹਾਦਰ ਸਿਮਰਿਆ ਕਰ ਨਉ ਨਿਧ ਆਵੇ ਧਾਏ ਸਭ ਥਾਈ ਹੋਏ ਸਹਾਏ ਦਸਵੇਂ ਪਾਤਸ਼ਾਹ ਸ਼੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਸਭ ਥਾਈ ਹੋਏ ਸਹਾਏ ਦਸਾਂ ਪਾਤਸ਼ਾਹੀਆਂ ਦੀ ਜੋਤ

ਚੌਹਾਂ ਸਾਹਿਬਜ਼ਾਦਿਆਂ, ਚਾਲੀਆਂ ਮੁਕਤਿਆਂ, ਹੱਠੀਆਂ ਜੱਪੀਆਂ ਤੱਪੀਆਂ, ਜਿਨ੍ਹਾਂ ਨੇ ਨਾਮ ਜਪਿਆ ਵੰਡ ਕੇ ਛਕਿਆ, ਦੇਗ ਚਲਾਈ ਤੇਗ ਵਾਹੀ, ਦੇਖ ਸੁਣ ਕੇ ਅਨਡਿੱਠ ਕੀਤਾ, ਤਿਨ੍ਹਾਂ ਪਿਆਰਿਆਂ ਸਚਿਆਰਿਆਂ ਦੀ ਕਮਾਈ ਦਾ ਧਿਆਨ ਧਰ ਬੋਲੋ ਜੀ। ਜਿਨ੍ਹਾਂ ਸਿੰਘਾਂ ਸਿੰਘਣੀਆਂ ਨੇ ਧਰਮ ਹੇਤ ਅਸੀਸ ਦਿੱਤੇ, ਬੰਦ ਬੰਦ ਕਟਵਾਏ, ਖੋਪਰੀਆਂ ਲੁਹਾਈਆਂ, ਚਰਖੜੀਆਂ 'ਤੇ ਚੜ੍ਹੇ, ਆਰਿਆਂ ਨਾਲ ਚਰਾਏ ਗਏ, ਗੁਰਦੁਆਰਿਆਂ ਦੀ ਸੇਵਾ ਲਈ ਕੁਰਬਾਨੀਆਂ ਕੀਤੀਆਂ, ਧਰਮ ਨਹੀਂ ਹਾਰਿਆ, ਸਿੱਖੀ ਕੇਸਾਂ ਸਵਾਸਾਂ ਨਾਲ ਨਿਭਾਹੀ, ਤਨਾ ਪਿਆਰਿਆਂ ਸਚਿਆਰਿਆਂ ਸਮੂਹ ਸ਼ਹੀਦ ਸਿੰਘਾਂ ਸਿੰਘਣੀਆਂ ਦੀ ਕਮਾਈ ਦਾ ਧਿਆਨ ਧਰ ਕੇ ਬੋਲੋ ਜੀ। ਪੰਜਾਂ ਤਖਤਾਂ ਸਰਬੱਤ ਗੁਰਦੁਆਰਿਆਂ ਦਾ ਧਿਆਨ ਧਰ ਕੇ ਬੋਲੋ ਜੀ। ਪ੍ਰਥਮੈ ਸਰਬੱਤ ਖਾਲਸਾ ਜੀ ਕੀ ਅਰਦਾਸ ਹੈ ਜੀ। ਸਰਬੱਤ ਖਾਲਸਾ ਜੀ ਕੋ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ। ਚਿੱਤ ਆਵੇ ਚਿੱਤ ਆਵਨ ਕਾ ਸਦਕਾ ਸਰਬ ਸੁਖ ਹੋਵੇ, ਜਹਾਂ ਜਹਾਂ ਖਾਲਸਾ ਜੀ ਸਾਹਿਬ, ਤਹਾਂ ਤਹਾਂ ਰਸ਼ਿਆ ਰਿਆਇਤ ਦੇਗ ਤੇਗ ਫਤਿਹ। ਬਿਰਦ ਕੀ ਪੈਜ ਪੰਥ ਕੀ ਜੀਤ, ਸ੍ਰੀ ਸਾਹਿਬ ਜੀ ਸਹਾਈ, ਖਾਲਸਾ ਜੀ ਕੇ ਬੋਲ ਬਾਲੇ ਬੋਲੋ ਜੀ।

ਸ੍ਰੀ ਅੰਮ੍ਰਿਤਸਰ ਜੀ ਦੇ ਦਰਸ਼ਨ ਇਸ਼ਨਾਨ, ਚੌਂਕੀਆਂ ਝੰਡੇ ਬੁੰਗੇ ਜੁਗੋ ਜੁਗੇ ਅਟਲ, ਧਰਮ ਕਾ ਜੈਕਾਰ ਬੋਲੋ ਜੀ ਵਾਹਿਗੁਰੂ ਵਾਹਿਗੁਰੂ। ਸਿੱਖਾਂ ਦਾ ਮਨ ਨੀਵਾਂ ਮਤ ਉੱਚੀ ਮਤ ਪਤ ਦਾ ਰੱਖ ਆਪ ਵਾਹਿਗੁਰੂ। ਹੇ ਅਕਾਲ ਪੁਰਖ ਅੰਤਰਜਾਮੀ, ਆਪਣੇ ਪੰਥ ਦੇ ਸਦਾ ਸਹਾਈ ਦਾ ਤਾਰਜੀਓ, ਸ਼੍ਰੀ ਨਨਕਾਣਾ ਸਾਹਿਬ, ਹੋਰ ਗੁਰਦੁਆਰਿਆਂ ਗੁਰਧਾਮਾਂ ਜਿਨ੍ਹਾਂ ਤੋਂ ਪੰਥ ਨੂੰ ਵਿਛੋੜਿਆ ਗਿਆ ਹੈ, ਤਿਨ੍ਹਾਂ ਦੇ ਖੁੱਲ੍ਹੇ ਦਰਸ਼ਨ ਦੀਦਾਰ ਅਤੇ ਸੇਵਾ ਸੰਭਾਲ ਦਾ ਦਾਨ ਪਿਆਰੇ ਖਾਲਸਾ ਜੀ ਨੂੰ ਬਖਸ਼ੋ ਜੀ। ਹੇ ਨਿਮਾਣਿਆਂ ਦੇ ਮਾਣ, ਨਿਤਾਣਿਆਂ ਦੇ ਤਾਨ, ਨਿਓਟਿਆਂ ਦੀ ਓਟ, ਧੰਨ ਧੰਨ ਸਾਹਿਬ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ। ਆਪ ਜੀ ਦੇ ਪਾਵਨ ਚਰਣਾਂ ਵਿੱਚ ਅਰਦਾਸ ਬੇਨਤੀ ਹੈ, ਸਤਿਗੁਰੂ ਜੀ ਆਪ ਜੀ ਦੀ ਕਿਰਪਾ ਬਖਸ਼ਿਸ਼ ਰਹਿਮਤ ਦਾ ਸਦਕਾ ਆਪ ਜੀ ਦੀ ਪਾਵਨ ਹਜ਼ੂਰੀ ਅੰਦਰ ਸ਼ਾਮ ਦੇ ਦੀਵਾਨ ਸਜੇ ਹੋਏ ਦੀਵਾਨਾਂ ਵਿੱਚ ਪਾਵਨ ਬਾਣੀ ਦੇ ਸ਼ਬਦ ਕੀਰਤਨ ਚੱਲ ਰਹੀ, ਲੜੀਵਾਰ ਕਥਾ, ਗੁਰਮਤਿ ਵਿਚਾਰਾਂ ਹੋਈਆਂ, ਢਾਡੀ ਸਿੰਘਾਂ ਨੇ ਇਤਿਹਾਸ ਬਿਆਨ ਕੀਤਾ, ਛੇ ਪੌੜੀਆਂ ਆਨੰਦ ਸਾਹਿਬ ਜੀ ਦੇ ਪਾਠ ਹੋਏ, ਕਿਰਪਾ ਕਰਨੀ ਸਮੁੱਚੀ ਸੇਵਾ ਨਿਭਾਉਂਦਿਆਂ ਬਾਣੀ ਪੜ੍ਹਦਿਆਂ ਹਜ਼ੂਰੀ ਵਿੱਚ ਵਿਚਰਦਿਆਂ ਹੋਈਆਂ ਭੁੱਲਾਂ ਚੁੱਕਾਂ ਦੀ ਖਿਮਾ ਬਖਸ਼ਣੀ, ਅੱਗੇ ਤੋਂ ਸਮੱਤ ਬਖਸ਼ਣੀ, ਸਿਰ 'ਤੇ ਮਿਹਰ ਭਰਿਆ ਹੱਥ ਰੱਖ ਕੇ ਸ਼ਰਧਾ ਪਿਆਰ ਭਾਵਨਾ ਦੇ ਨਾਲ ਸੇਵਾ ਕਰਨ ਦੇ ਉੱਦਮ ਬਖਸ਼ਣੇ, ਸਰਬੱਤ ਸੰਗਤ ਦੀ ਹਾਜ਼ਰੀ ਦਰ ਪ੍ਰਵਾਨ ਕਰਨੀ, ਚੱਲਿਆ ਹੋਇਆ ਕਦਮ ਕਦਮ ਲੇਖੇ ਵਿੱਚ ਲਾਉਣਾ, ਸ਼ੁੱਭ ਮਨੋ ਭਾਵਨਾਵਾਂ ਪੂਰੀਆਂ ਕਰਨੀਆਂ, ਸਭ ਨੂੰ ਚੜ੍ਹਦੀ ਕਲਾ ਸੇਵਾ ਸਿਮਰਨ ਦੀਆਂ ਦਾਤਾਂ ਬਖਸ਼ਿਸ਼ ਕਰਨੀਆਂ, ਸਤਿਗੁਰੂ ਜੀ ਆਪ ਜੀ ਨੇ ਕਿਰਪਾ ਬਖਸ਼ਿਸ਼ ਰਹਿਮਤ ਕੀਤੀ, ਆਪ ਜੀ ਨੇ ਆਪਣੇ ਸੇਵਕ ਪਰਿਵਾਰ ਦੀ ਬੇਟੀ ਨੂੰ ਨਵੀਂ ਕਾਰ ਦੀ ਬਖਸ਼ਿਸ਼ ਕੀਤੀ ਹੈ। ਸੇਵਕ ਪਰਿਵਾਰ ਵੱਲੋਂ ਆਪ ਜੀ ਦਾ ਸ਼ੁਕਰਾਨਾ ਕਰਦਿਆਂ ਹੋਇਆਂ ਸਤਿਗੁਰੂ ਜੀ ਆਪ ਜੀ ਦੇ ਚਰਣਾਂ ਵਿੱਚ ਅਰਦਾਸ ਬੇਨਤੀ ਹੈ, ਕਿਰਪਾ ਕਰਨੀ ਜੋ ਦਾਤ ਆਪ ਜੀ ਨੇ ਬੇਟੀ ਨੂੰ ਬਖਸ਼ਿਸ਼ ਕੀਤੀ ਹੈ, ਨਵੀਂ ਕਾਰ ਸਾਰੇ ਪਰਿਵਾਰ ਵਾਸਤੇ ਸ਼ੋਭਨੀ ਕਰਨੀ, ਪਰਿਵਾਰ ਦੇ ਸਿਰ 'ਤੇ ਮਿਹਰ ਭਰਿਆ ਹੱਥ ਰੱਖਣਾ, ਸ਼ੁਕਰਾਨਾ ਆਪਣੇ ਚਰਣਾਂ ਦੇ ਵਿੱਚ ਪ੍ਰਵਾਨ ਕਰਨਾ ਜੀ। ਇਸ ਵੇਲੇ ਦੀਵਾਨ ਦੀ ਸਮਾਪਤੀ ਦੀ ਅਰਦਾਸ, ਅੱਖਰ ਵੱਧ ਘੱਟ ਭੁੱਲ ਚੁੱਕ ਮੁਆਫ ਕਰਨੀ, ਪਾਵਨ ਹੁਕਮਨਾਮੇ ਬਖਸ਼ਿਸ਼ ਕਰਕੇ ਅਸੀਸ ਬਖਸ਼ੋ ਜੀ। ਸੁੱਖ ਹੋਵੇ, ਨਾਮ ਚਿੱਤ ਆਵੇ, ਨਾਨਕ ਨਾਮ ਚੜ੍ਹਦੀ ਕਲਾ ਤੇਰੇ ਭਾਣੇ ਸਰਬੱਤ ਦਾ ਭਲਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਦੋਹਰਾ ਆਗਿਆ ਪਈ ਅਕਾਲ ਕੀ ਤਵੀ ਚਲਾਇਓ, ਸਭ ਸਿੱਖਣ ਕੋ ਹੁਕਮ ਹੈ ਗੁਰੂ ਮਾਨਿਓ, ਗੁਰੂ ਗ੍ਰੰਥ ਜੀ ਮਾਨਿਓ, ਪ੍ਰਗਟ ਗੁਰਾਂ ਕੀ ਜੋ

ਗਾਵੋ ਮੇਰੇ ਨਿਰਭਉ ਕਾ ਸੋਹਿਲਾ ਹਉ ਵਾਰੀ ਜਿਤ ਸੋਹਿਲੈ ਸਦਾ ਸੁਖੋਈ ਰਹਾਉ ਨਿਤ ਨਿਤ ਜੀਅੜੇ ਸੰਭਾਲੀਅਨ ਦੇਖੇ ਗਾ ਦੇਵਨ ਹਾਰ ਤੇਰੇ ਦਾਨੇ ਕੀਮਤ ਨਾ ਪਵੈ ਤੇ ਸਦਾ ਤੇ ਕਮਨ ਸਮਾਰ ਸੰਬਤ ਸਾਹਾ ਲਿਖਿਆ ਮਿਲ ਕਰ ਪਾਪ ਹੋ ਤੇਲ ਦੇਹੋ ਸੱਜਣੇ ਅਸੀਸੜੀਆਂ ਜਿਉ ਹੋਏ ਸਾਹਿਬ ਸਿਉ ਮੇਲ ਘਰ ਕਰ ਇਹੋ ਪਹੁੰਚਾ ਸਦੜੇ ਨਿਤ ਪਵਨ ਸਦਣ ਹਾਰਾ ਸਿਮਰੀਐ ਨਾਨਕ ਸੇ ਦੇ ਅਵਨ ਰਾਗਾਸਾ ਮਹੱਲਾ ਪਹਿਲਾ ਛੇ ਘਰ ਛੇ ਗੁਰ ਛੇ ਉਪਦੇ

ਨਾਨਕ ਕਰਤੇ ਕੇ ਕੀਤੇ ਦੇ ਸੋ ਰਾਤਨਾ ਸ੍ਰੀ ਮਹੱਲਾ ਪਹਿਲਾ ਗਗਨ ਮੈਂ ਥਾਲ ਰਵ ਚੰਦ ਦੀਪਕ ਬਣੇ ਤਾਰਿਕਾ ਮੰਡਲ ਜਨਕ ਮੋਤੀ ਧੂਪ ਮਲ ਆਨ ਲੋ ਪਵਨ ਚਵਲੋ ਕਰੇ ਸਗਲ ਬਨ ਰਾਏ ਫੂਲ ਅੰਤ ਜੋਤੀ ਕੈਸੀ ਆਰਤੀ ਹੋਏ ਭਵ ਖੰਡਨਾ ਤੇਰੀ ਆਰਤੀ ਅਨਹਤਾ ਸ਼ਬਦ ਵਾਜੰਤ ਭੇਰੀ ਰਹਾ ਸਹਿਸ ਭਵ ਨੈਨ ਨਨ ਨੈਨ ਹੈ ਤੋਹੇ ਕੋ ਸਹਿਸ ਮੂਰਤ ਨਨਾਇਕ ਤੋਹੀ ਸਹਿਸ ਪਦ ਬਿਮਲ ਨਾਨੇ ਪਦ ਗੰਧ ਬਿਨ ਸਹਿਸ ਭਵ ਗੰਧ ਵਿਚਲਤ ਮੋਹੀ ਸਭ ਮਹਿ ਜੋਤ ਜੋਤ ਹੈ ਸੋਏ ਕਿਸਦਾ ਚਾਨਣ ਸਭ ਮਹਿ ਚਾਨਣ ਹੋਏ ਗੁਰਸਾਖੀ ਜੋਤ ਪ੍ਰਗਟ ਹੋਏ ਜੋਤ ਸੁਭਾਵੈ ਸੋ ਆਰਤੀ ਹੋਏ ਹਰਿ ਚਰਨ ਕਮਲ ਮਕਰੰਦ ਲੋਭਿਤ ਮਨੋ ਅਨ ਦਿਨੋ ਮੋਹਿ ਆਈ ਪਿਆਸਾ ਕ੍ਰਿਪਾ ਜਲ ਦੇ ਨਾਨਕ ਸਾਰਨ ਕੋ ਹੋਇ ਜਾਤੇ ਤੇਰੇ ਨਾਇ ਵਾਸਾ ਰਾਗ ਗੌੜੀ ਪੂਰਬੀ ਮਹੱਲਾ ਚੌਥਾ ਕਾਮ ਕ੍ਰੋਧ ਨਗਰ ਬਹੁ ਭਰਿਆ ਮਿਲ ਸਾਧੂ ਖੰਡਲ ਖੰਡਾ ਹੇ ਪੂਰਬ ਲਿਖਤ ਲਿਖੀ ਗੁਰ ਪਾਇਆ

ਜਮ ਕਾਲ ਸਹੇ ਸਰ ਡੰਡਾਹੇ ਹਰ ਜਨ ਹਰ ਹਰ ਨਾਮ ਸਮਾਣੇ ਦੁਖ ਜਨਮ ਮਰਨ ਭਵ ਖੰਡਾਹੇ ਅਵਿਨਾਸੀ ਪੁਰਖ ਪਾਇਆ ਪਰਮੇਸ਼ਰ ਬਹੁ ਸੋਭ ਖੰਡ ਬ੍ਰਹਿਮੰਡਾਹੇ ਹਮ ਗਰੀਬ ਮਸਕੀਨ ਪ੍ਰਭ ਤੇਰੇ ਹਰ ਰਾਖ ਰਾਖ ਵੱਡ ਵੱਡਾਹੇ ਜਨ ਨਾਨਕ ਨਾਮ ਆਧਾਰ ਟੇਕ ਹੈ ਹਰ ਨਾਮੇ ਹੀ ਸੁਖ ਮੰਡਾਹੇ ਰਾਗ ਗਉ

0: ਜੀਉ ਪਿੰਡ ਸਭ ਤੇਰਾ ਕਹੁ ਨਾਨਕ ਸਭ ਬੋਲੋ ਜੀ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਜੀ ਅਰਦਾਸ ਇੱਕ ਓਅੰਕਾਰ ਸ਼੍ਰੀ ਵਾਹਿਗੁਰੂ ਜੀ ਕੀ ਫਤਿਹ ਸ਼੍ਰੀ ਭਗਵਤੀ ਜੀ ਸਹਾਏ ਵਾਰ ਸ਼੍ਰੀ ਭਗਵਤੀ ਜੀ ਕੀ ਪਾਤਸ਼ਾਹੀ ਦਸਵੀਂ ਪ੍ਰਥਮ ਭਗਵਤੀ ਸਿਮਰ ਕੈ ਗੁਰੂ ਨਾਨਕ ਲਈ ਧਿਆਏ ਫਿਰ ਅੰਗਦ ਗੁਰ ਤੇ ਅਮਰਦਾਸ ਰਾਮਦਾਸ ਹੋਈ ਸਹਾਏ ਅਰਜਨ ਹਰ ਗੋਬਿੰਦ ਨੂੰ ਸਿਮਰਉ ਸ਼੍ਰੀ ਹਰਿ ਰਾਏ ਸ਼੍ਰੀ ਹਰਿ ਕ੍ਰਿਸ਼ਨ ਧਿਆਈਐ ਜਿਸ ਡਿਠੇ ਸਭ ਦੁੱਖ ਜਾਏ ਤੇਗ ਬਹਾਦਰ ਸਿਮਰਿਆ ਕਰਨਾਉ ਨਿਧਾਵੈ ਧਾਏ ਸਭ ਥਾਈਂ ਹੋਏ ਸਹਾਏ ਦਸਵੇਂ ਪਾਤਸ਼ਾਹ ਸ਼੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਸਭ ਥਾਈਂ ਹੋਏ ਸਹਾਏ ਦਸਾਂ ਪਾਤਸ਼ਾਹੀਆਂ ਦੀ ਜੋਤ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਠ ਦੀਦਾਰ ਦਾ ਧਿਆਨ ਧਰ ਕੇ ਖਾਲਸਾ ਜੀ ਸਾਹਿਬ ਬੋਲੋ ਜੀ ਹੇ ਨਿਮਾਣਿਆਂ ਦੇ ਮਾਣ ਨਿਤਾਣਿਆਂ ਦੇ ਤਾਣ ਨਿਓਟਿਆਂ ਦੀ ਓਟ ਨਿਆਸਰਿਆਂ ਦੇ ਆਸਰਾ ਧੰਨ ਧੰਨ ਸਤਿਗੁਰੂ ਸਾਹਿਬ ਸ਼੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਆਪ ਜੀਆਂ ਦਾ ਕੋਟਾਨ ਕੋਟ ਧੰਨਵਾਦ ਸ਼ੁਕਰ ਹੈ ਆਪ ਜੀ ਨੇ ਅੰਮ੍ਰਿਤ ਵੇਲੇ ਤੋਂ ਦਰਸ਼ਨ ਦੀਦਾਰ ਬਖਸ਼ ਕੇ ਨਿਹਾਲ ਕੀਤਾ ਹੈ ਸ਼ਾਮ ਦੇ ਦੀਵਾਨਾਂ ਦੀ ਸਮਾਪਤੀ ਤੋਂ ਉਪਰੰਤ ਆਪ ਜੀ ਦੇ ਪਾਵਨ ਸਰੂਪਾਂ ਦੀ ਸੁਖਾਸਣ ਦੀ ਸੇਵਾ ਪਾਵਨ ਬਾਣੀ ਸੋਹਿਲਾ ਸਾਹਿਬ ਜੀ ਦੇ ਪਾਠ ਹੋਏ ਹਨ ਸਮੁੱਚੀ ਸੇਵਾ ਨਿਭਾਉਂਦਿਆਂ ਬਾਣੀ ਪੜ੍ਹਦਿਆਂ ਹਜ਼ੂਰੀ ਵਿੱਚ ਵਿਚਰਦਿਆਂ ਹੋਈਆਂ ਭੁੱਲਾਂ ਦੀ ਖਿਮਾ ਬਖਸ਼ਣੀ ਅੱਗੋਂ ਤੋਂ ਸਮੱਤ ਬਖਸ਼ਣੀ ਜੀ ਸਮੂਹ ਸੰਗਤ ਦੀ ਹਾਜ਼ਰੀ ਤਿਲ ਫੁੱਲ ਭੇਟਾ ਦਰ ਪ੍ਰਵਾਨ ਕਰਨਾ ਸਭ ਦੀਆਂ ਸ਼ੁਭ ਭਾਵਨਾਵਾਂ ਪੂਰੀਆਂ ਕਰਨੀਆਂ ਆਪ ਜੀ ਦੇ ਭਾਣੇ ਅੰਦਰ ਦਿਨ ਸੁੱਖਾਂ ਦਾ ਬਤੀਤ ਹੋਇਆ ਸਤਿਗੁਰੂ ਰਹਿਣ ਆਈ ਹੈ ਆਪਣੇ ਭਾਣੇ ਅੰਦਰ ਬਤੀਤ ਕਰਾਉਣਾ ਜੀ ਆਪ ਜੀ ਦੇ ਸੁੱਖ ਆਸਣ ਤਿਆਰ ਹਨ ਕਿਰਪਾ ਕਰੋ ਸੁੱਖ ਆਸਣ ਅਸਥਾਨਾਂ ਨੂੰ ਚਾਲੇ ਪਾਉਣ ਦੀ ਆਗਿਆ ਬਖਸ਼ੋ ਵਿਸ਼ਰਾਮ ਕਰੋ ਸੰਗਤਾਂ ਨੂੰ ਖੁਸ਼ੇ ਬਖਸ਼ੋ ਅੰਮ੍ਰਿਤ ਵੇਲੇ ਫਿਰ ਦਰਸ਼ਨ ਦੀਦਾਰ ਬਖਸ਼ ਕੇ ਨਿਹਾਲ ਕਰਨਾ ਸਹੀ ਗੁਰਮੁਖ ਪਿਆਰੇ ਮਿਲਣੇ ਜਿਨ੍ਹਾਂ ਮਿਲਿਆ ਤੇਰਾ ਨਾਮ ਚਿਤਿਆਵੇ ਨਾਨਕ ਨਾਮ ਚੜ੍ਹਦੀ ਕਲਾ ਤੇਰੇ ਭਾਣੇ ਸਰਬੱਤ ਦਾ ਭਲਾ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ
1: ਜਿੱਥੇ ਜਾਏ ਬਹਿ ਮੇਰਾ

ਹੁਕਮ ਨ ਕਹਿਆ ਜਾਈ। ਹੁਕਮੇ ਹੋਵਨ ਜੇ ਹੁਕਮ ਮਿਲੈ ਵਡਿਆਈ, ਹੁਕਮੇ ਉੱਤਮ ਨੀਚ ਹੁਕਮ ਲਿਖ ਦੁੱਖ ਸੁਖ ਪਾਈਅ ਹੈ। ਇੱਕ ਨਾ ਹੁਕਮੇ ਬਖਸ਼ੀਸ, ਇੱਕ ਹੁਕਮੇ ਸਦਾ ਭਵਾਈਅ ਹੈ। ਹੁਕਮੇ ਅੰਦਰ ਸਭ ਕੋ ਬਾਹਰ ਹੁਕਮ ਨ ਕੋਏ,

ਸਿੱਖ ਓਅੰਕਾਰ ਸ਼੍ਰੀ ਵਾਹਿਗੁਰੂ ਜੀ ਕੀ ਫਤਿਹ। ਸ਼੍ਰੀ ਭਗਵਤੀ ਜੀ ਸਹਾਏ ਵਾਰ ਸ਼੍ਰੀ ਭਗਵਤੀ ਜੀ ਕੀ ਪਾਤਸ਼ਾਹੀ ਦਸਵੀਂ ਪ੍ਰਥਮ ਭਗਵਤੀ ਸਿਮਰ ਕੈ

ਹਰ ਕ੍ਰਿਸ਼ਨ ਧਿਆਈਐ ਜਿਸ ਡਿੱਠੇ ਸਭ ਦੁੱਖ ਜਾਏ ਤੇਗ ਬਹਾਦਰ ਸਿਮਰਿਆ ਕਰ ਨਾਉ ਨਿਧ ਆਵੇ ਧਾਏ ਸਭ ਥਾਈ ਹੋਏ ਸਹਾਏ ਦਸਵੇਂ ਪਾਤਸ਼ਾਹ

ਵਾਹਿਗੁਰੂ। ਪੰਜਾਂ ਪਿਆਰਿਆਂ, ਚੌਹਾਂ ਸਾਹਿਬਜ਼ਾਦਿਆਂ, ਚਾਲੀਆਂ ਮੁਕਤਿਆਂ, ਹੱਠੀਆਂ ਜਪੀਆਂ ਤਪੀਆਂ, ਜਿਨ੍ਹਾਂ ਨੇ ਨਾਮ ਜਪਿਆ ਵੰਡ ਕੇ ਛਕਿਆ,

ਬੰਦ ਕਟਵਾਏ, ਖੋਪਰੀਆਂ ਲੁਹਾਈਆਂ, ਚਰਖੜੀਆਂ ਤੇ ਚੜੇ ਆਰਿਆਂ ਨਾਲ ਚਰਾਏ ਗਏ, ਗੁਰਦੁਆਰਿਆਂ ਦੀ ਸੇਵਾ ਲਈ ਕੁਰਬਾਨੀਆਂ ਕੀਤੀਆਂ, ਧਰਮ ਨਹੀਂ ਹਾਰਿਆ, ਸਿੱਖੀ ਕੇਸਾਂ ਸੁਆਸਾਂ ਨਾਲ ਨਿਭਾਹੀ, ਤਨਾ ਪਿਆਰਿਆਂ ਸਚਿਆਰਿਆਂ ਸਮੂਹ ਸ਼ਹੀਦ ਸਿੰਘਾਂ ਸਿੰਘਣੀਆਂ ਦੀ ਕਮਾਈ ਦਾ ਧਿਆਨ ਧਰ ਬੋਲੋ ਜੀ ਵਾਹਿਗੁਰੂ। ਪੰਜਾਂ ਤਖਤਾਂ ਸਰਬੱਤ ਗੁਰਦੁਆਰਿਆਂ ਦਾ ਧਿਆਨ ਧਰ ਬੋਲੋ ਜੀ ਵਾਹਿਗੁਰੂ। ਪ੍ਰਥਮੈ ਸਰਬੱਤ ਖਾਲਸਾ ਜੀ ਕੀ ਅਰਦਾਸ ਹੈ ਜੀ। ਸਰਬੱਤ ਖਾਲਸਾ ਜੀ ਕਹੋ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ। ਚੇਤੇ ਆਵੇ ਚੇਤਾ ਮਨ ਕਾ ਸਦਕਾ ਸਰਬ ਸੁਖ ਹੋਵੇ, ਜਹਾਂ ਜਹਾਂ ਖਾਲਸਾ ਜੀ ਸਾਹਿਬ ਤਹਾਂ ਤਹਾਂ ਰਸ਼ਿਆ ਰਿਆਏ, ਤੇਗ ਤੇਗ ਫਤਿਹ।

ਜੁਗੋ ਜੁਗ ਅਟਲ। ਧਰਮ ਕਾ ਜੈਕਾਰ ਬੋਲੋ ਜੀ ਵਾਹਿਗੁਰੂ। ਸਿੱਖਾਂ ਦਾ ਮਨ ਨੀਵਾਂ ਮਤ ਉੱਚੀ, ਮਤ ਪਤ ਦਾ ਰਾਖਾ ਆਪ ਵਾਹਿਗੁਰੂ। ਹੇ ਅਕਾਲ ਪੁਰਖ ਅੰਤਰਜਾਮੀ, ਆਪਣੇ ਪੰਥ ਦੇ ਸਦਾ ਸਹਾਈ ਦਾ ਤਾਰ ਜੀਓ। ਸ਼੍ਰੀ ਨਨਕਾਣਾ ਸਾਹਿਬ, ਹੋਰ ਗੁਰਦੁਆਰਿਆਂ

ਚਰਨਾਂ ਵਿੱਚ ਅਰਦਾਸ ਬੇਨਤੀ ਹੈ। ਸਤਿਗੁਰੂ ਜੀ, ਆਪ ਜੀ ਨੇ ਕਿਰਪਾ ਬਖਸ਼ਿਸ਼ ਰਹਿਮਤ ਕੀਤੀ, ਅੰਮ੍ਰਿਤ ਵੇਲੇ ਤਖਤਾਂ 'ਤੇ ਪ੍ਰਕਾਸ਼ਮਾਨ ਹੋ ਕੇ ਸੰਗਤਾਂ ਨੂੰ ਖੁੱਲ੍ਹੇ ਦਰਸ਼ਨ ਦੀਦਾਰ ਬਖਸ਼ਿਸ਼ ਕੀਤੇ। ਆਪ ਜੀ ਦੀ ਪਾਵਨ ਹਜ਼ੂਰੀ ਅੰਦਰ ਅੰਮ੍ਰਿਤ ਵੇਲੇ ਦੇ ਨਿਤਨੇਮ ਬਾਣੀਆਂ ਦੇ ਪਾਠ ਹੋਏ। ਕਿਰਪਾ ਕਰਨੀ ਬਾਣੀ ਪੜ੍ਹਦਿਆਂ ਸੇਵਾ ਨਿਭਾਉਂਦਿਆਂ ਹੋਈਆਂ ਭੁੱਲਾਂ ਚੁੱਕਾਂ ਦੀ ਖਿਮਾ ਬਖਸ਼ਣੀ, ਅੱਗੇ ਤੋਂ ਸਮੱਤ ਬਖਸ਼ਣੀ, ਸਿਰ 'ਤੇ ਮਿਹਰ ਭਰਿਆ ਹੱਥ ਰੱਖ ਕੇ ਸ਼ਰਧਾ ਪਿਆਰ ਭਾਵਨਾ ਦੇ ਨਾਲ ਸੇਵਾ ਕਰਨ ਦੇ ਉਦਮ ਬਖਸ਼ਣੇ। ਸਰਬੱਤ ਸੰਗਤ ਦੀ ਹਾਜ਼ਰੀ ਦਰ ਪ੍ਰਵਾਨ ਕਰਨੀ, ਚੱਲਿਆ ਹੋਇਆ ਕਦਮ ਕਦਮ ਲੇਖੇ ਵਿੱਚ ਲਾਉਣਾ, ਸ਼ੁੱਭ ਮਨੋਭਾਵਨਾਵਾਂ ਪੂਰੀਆਂ ਕਰਨੀਆਂ, ਪਰਿਵਾਰਾਂ ਵਿੱਚ ਸੁੱਖ ਸ਼ਾਂਤੀ, ਆਪਸੀ ਪਿਆਰ ਇਤਫਾਕ, ਸੇਵਾ ਸਿਮਰਨ ਦੀਆਂ ਦਾਤਾਂ ਬਖਸ਼ਣੀਆਂ, ਬੱਚਿਆਂ ਦੇ ਸਿਰ 'ਤੇ ਮਿਹਰ ਭਰਿਆ ਹੱਥ ਰੱਖ ਕੇ ਗੁਰਮਤਿ ਦੀ ਸੋਝੀ ਉੱਚ ਵਿੱਦਿਆ ਦੇ ਦਾਨ ਬਖਸ਼ਣੇ। ਖਾਲਸਾ ਪੰਥ ਦੀ ਚੜ੍ਹਦੀ ਕਲਾ ਰੱਖਣੀ, ਪੰਥ ਵਿੱਚ ਏਕਤਾ ਪਿਆਰ ਇਤਫਾਕ ਬਖਸ਼ਣਾ ਜੀ, ਸਾਰੇ ਸੰਸਾਰ 'ਤੇ ਸੁੱਖ ਵਰਤਾਉਣੀ, ਸਰਬੱਤ ਜੀਆਂ ਦਾ ਭਲਾ ਕਰਨਾ, ਪਾਵਨ ਹਜ਼ੂਰੀ ਅੰਦਰ ਕੜਾ ਪ੍ਰਸ਼ਾਦ ਦੀ ਦੇਗ ਹਾਜ਼ਰ ਹੈ, ਦਰ ਪ੍ਰਵਾਨ ਹੋਵੇ। ਦਰ ਪ੍ਰਵਾਨ ਹੋਇਆ ਪ੍ਰਸ਼ਾਦ ਸਾਧ ਸੰਗਤ ਵਿੱਚ ਵਰਤਾਉਣ ਦੀ ਆਗਿਆ ਬਖਸ਼ੋ ਜੀ, ਕਿਰਪਾ ਕਰੋ। ਪਾਵਨ ਹੁਕਮਨਾਮੇ ਬਖਸ਼ਿਸ਼ ਕਰਕੇ ਅਸੀਸ ਬਖਸ਼ੋ, ਉਪਰੰਤ ਅੰਮ੍ਰਿਤ ਵੇਲੇ ਦੇ ਦੀਵਾਨ ਸਜਾਉਣ ਦੀ ਆਗਿਆ ਬਖਸ਼ੋ ਜੀ। ਸਹੀ ਗੁਰਮੁਖ ਪਿਆਰੇ ਮੇਲ ਜਿਨ੍ਹਾਂ ਮਿਲਿਆ, ਤੇਰਾ ਨਾਮ ਚਿੱਤ ਆਵੇ, ਨਾਨਕ ਨਾਮ ਚੜ੍ਹਦੀ ਕਲਾ, ਤੇਰੇ ਭਾਣੇ ਸਰਬੱਤ ਦਾ ਭਲਾ।

ਸਭ ਸਿੱਖਣ ਕੋ ਹੁਕਮ ਹੈ। ਗੁਰੂ ਮਾਨਿਓ ਗ੍ਰੰਥ, ਗੁਰੂ ਗ੍ਰੰਥ ਜੀ ਮਾਨਿਓ, ਪ੍ਰਗਟ ਗੁਰਾਂ ਕੀ ਦੇਹ, ਜੋ ਪ੍ਰਭ ਕੋ ਮਿਲ ਬੋਚ ਹੈ।

0: ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।
1: ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀਓ। ਅੰਮ੍ਰਿਤ ਵੇਲਾ ਸਚ ਨਾਉ

ਸਤਿਗੁਰਾਂ ਦੀ ਪਾਵਨ ਪਵਿੱਤਰ ਹਜ਼ੂਰੀ ਅੰਦਰ ਹਾਜ਼ਰੀਆਂ ਭਰ ਰਹੇ ਸਤਸੰਗੀ ਜਨੋ ਵਡਭਾਗੇ ਹੋ। ਸਤਿਗੁਰੂ ਜੀ ਰਹਿਮਤ ਕਰਨ ਇਸੇ ਤਰ੍ਹਾਂ ਹਾਜ਼ਰੀਆਂ ਭਰਨ ਦਾ ਸੁਭਾਗ ਸਮਾਂ ਸਦਾ ਹੀ ਬਖਸ਼ਿਸ਼ ਕਰਦੇ ਰਹਿਣ। ਆਓ ਅੰਮ੍ਰਿਤ ਵੇਲੇ ਦੇ ਦੀਵਾਨਾਂ ਦੀ ਆਰੰਭਤਾ ਦੇ ਵਿੱਚ ਸਤਿਕਾਰਯੋਗ ਭਾਈ ਸਾਹਿਬ ਭਾਈ ਕਮਲ ਜੀ।

ਸੁਣੀਐ ਕੁਦਰਤ ਭਉ ਸੰਸਾਰ ਕੁਦਰਤ ਪਾਤਾਲੀ ਆਕਾਸੀ ਕੁਦਰਤ ਸਰਬ ਆਕਾਰ ਕੁਦਰਤ ਵੇਦ ਪੁਰਾਣ ਕਤੇਬਾ ਕੁਦਰਤ ਸਰਬ ਵਿਚਾਰ ਕੁਦਰਤ ਖਾਣਾ ਪੀਣਾ।

ਬਰਾਬਰ ਸੂਰ ਪੈ ਵਿੱਚ ਆਵੈ ਜਾਵੈ ਪੂ ਸਗਲਿਆਂ ਪਉ ਲਿਖਿਆ ਸਿਰਲੇਖ ਨਾਨਕ ਨਿਰਪਉ ਨਿਰੰਕਾਰ।

ਕੂੜ ਰਾਜਾ ਕੂੜ ਪ੍ਰਜਾ ਕੂੜ ਸਭ ਸੰਸਾਰ ਕੂੜ ਮਟ ਕੂੜ ਮਾੜੀ ਕੂੜ ਸੁਨਹਾਰ ਕੂੜ ਸੋਇਨਾ ਕੂੜ ਰੂਪਾ ਕੂੜ ਭੈਣ ਹਾਰ ਕੂੜ ਕਾਇਆ ਕੂੜ ਕੱਪੜ ਕੂੜ ਰੂਪਾ ਪਾਰ ਕੂੜ ਮੀਆਂ ਕੂੜ ਬੀਬੀ ਖੱਪ ਹੋਏ ਖਾਰ ਕੂੜ ਕੂੜੇ ਨੇ ਹੋ ਲੱਗਾ ਕਿਸ ਵਿਸਰਿਆ ਕਰਤਾਰ ਕਿਸ ਨਾਲ ਕੀਤੇ ਦੋਸਤ।

ਐਸੇ ਤੰਬਰ ਸੁਆਮੀ ਸਤਮੈ ਆਚੈ ਸਾਚ ਰਹਿ ਸਭ ਕੋ ਸੱਚ ਸਮਾਵੈ ਜਿ ਕਹਿ ਰਹਿਆ ਭਰਪੂਰ ਰਾਮ ਨਾਮ ਦੇਵਾ ਮੈਂ ਸੂ ਨ ਲੈ ਪ੍ਰਸ਼ਦ ਜਾਹੇ ਨਾਨਕ ਤੋ ਮੁਖ ਅੰਤਰ ਪਾਹੇ ਜਿਜ ਮੈਂ ਜੋਰ ਸ਼ਲੀ ਚੰਦਰਾਵਲ ਕਾਣ।

0: ਤਗ ਨਾ ਟੂਟਸ ਭੂਤ ਮਹੱਲਾ ਪਹਿਲਾ।
1: ਤਗ ਨਾ ਇੰਦਰੀ, ਤਗ ਨਾ ਨਾਰੀ, ਭਲਕੇ ਥੁੱਕ ਪਵੇ ਨਿਤ ਦਾੜੀ, ਤਗ ਨਾ ਪੈਰੀ, ਤਗ ਨਾ ਹੱਥੀ, ਤਗ ਨਾ ਜੇਵਾ, ਤਗ ਨਾ ਅੱਖੀ, ਵੇ ਤਗਾ ਆਪੇ ਵਤੈ ਵੜਦਾਗੇ ਅਵਰਾ ਕਤ।

0: ਪਾਈ ਅੰਤਰ ਪੂਜਾ ਕੜੇ ਪੜੇ ਕਿਤੇ ਪਾਸ ਨਿਮ ਤੁਰਕਾ ਪਹਾਈ ਛੋਟੀ ਲੇ ਪਾਖੰਡਾ ਨਾਮ ਲੈ ਜਾਏ ਤਰੰਦਾ ਮਹਲਾ ਪਹਿਲਾ
1: ਮਾਨਸ ਖਾਣੇ ਕਰੇ ਨੇ।

Bueno. ਵਾਹਿਗੁਰੂ ਸਾਹਿਬ ਜੀ ਰੂਪ ਨਰੇਖ ਨਰੰਗ ਕਿਸ਼ ਤ੍ਰੈ ਗੁਣ ਤੇ ਪ੍ਰਭ ਭਿੰਨ ਤਿਸੇ ਬਿਝਾਏ ਨਾਨਕਾ ਜਿਸ ਹੋਵੈ ਸੋ ਪ੍ਰਸੰਨ ਗੁਰ ਜੈਸਾ ਨਾਹੀ ਕੋ ਦੇਵ ਜਿਸ ਮਸਤਕ ਭਾਗ ਸੋ ਲਾਗਾ ਸੇਵ ਗੁਰੂ ਗੁਰੂ ਗੁਰ ਕਰਮਨ ਮੋਰ ਗੁਰੂ ਬਿਨਾ ਮੈਂ ਨਾਹੀ ਹੋਰ ਗੁਰੂ ਗੁਰੂ ਗੁਰ ਕਰਮਨ ਮੋਰ ਗੁਰੂ ਬਿਨਾ ਮੈਂ ਨਾਹੀ ਹੋਰ ਵਾਹਿਗੁਰੂ ਗੁਰੂ ਜੀ ਦੀ ਸਾਜੀ ਨਿਵਾਜੀ ਗੁਰੂ ਰੂਪ ਖਾਲਸਾ ਸਾਧ ਸੰਗਤ ਜੀ ਨਵਾਬ ਸਤਿਗੁਰਾਂ ਨੂੰ ਸੀਸ ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਕਰਮਕ ਪਿਆਰੇ ਵਡਭਾਗੀ ਹਾਂ ਜੋ ਅੰਮ੍ਰਿਤ ਵੇਲੇ ਤੋਂ ਸਤਿਗੁਰਾਂ ਦੇ ਦਰਸ਼ਨ ਦੇ ਦਾਰੇ 'ਤੇ ਅੰਮ੍ਰਿਤਮਈ ਬਾਣੀ ਸਰਵਣ ਕਰ ਰਹੇ ਸੀ ਆਪ ਜੀ ਗੁਰਮੁਖਾਂ ਪਾਸੋਂ ਅੰਮ੍ਰਿਤਮਈ ਕੀਰਤਨ ਆਸਾ ਜੀ ਦੀ ਵਾਰ ਦਾ ਸਰਵਣ ਕੀਤਾ ਉਪਰੰਤ ਜੋ ਲੜੀ ਵਾਰ ਹਰ ਰੋਜ਼ ਅੰਮ੍ਰਿਤ ਵੇਲੇ ਦਾ ਮੁੱਖ ਵਾਕ ਹੈ ਉਸ ਦੀ ਵਿਚਾਰ ਹਰ ਰੋਜ਼ ਹੁੰਦੀ ਹੈ ਤਾਂ ਕਿ ਜੋ ਸਾਨੂੰ ਸਤਿਗੁਰ ਹੁਕਮ ਬਖਸ਼ਿਸ਼ ਕਰਦੇ ਨੇ ਉਹਦੇ ਅਨੁਸਾਰ ਅਸੀਂ ਜੀਵਨ ਬਤੀਤ ਕਰਨਾ ਹੁੰਦਾ ਹੈ ਇਸ ਲਈ ਜੋ ਅੰਮ੍ਰਿਤ ਵੇਲੇ ਦਾ ਮੁੱਖ ਵਾਕ ਹੁੰਦਾ ਹੈ ਉਸ ਦੀ ਵਿਚਾਰ ਕੀਤੀ ਜਾਂਦੀ ਹੈ ਕਿ ਇਹ ਸ਼ਬਦ ਸਾਡੇ ਹਿਰਦੇ 'ਚ ਵਸ ਜਾਵੇ ਇਹ ਬਚਨ ਸਾਡੇ ਗੁਰੂ ਦੇ ਹਿਰਦੇ 'ਚ ਵਸ ਜਾਣ ਅਤੇ ਸਾਡਾ ਜੀਵਨ ਸਫਲ ਹੋ ਜਾਵੇ ਕਿਉਂਕਿ ਗੁਰਬਾਣੀ ਦੁਆਰਾ ਗੁਰੂ ਦੁਆਰਾ ਹੀ ਸੋਝੀ ਆਉਂਦੀ ਹੈ ਅਤੇ ਜੀਵਨ ਸਫਲ ਹੁੰਦਾ ਹੈ ਅੱਜ ਦਾ ਜੋ ਸ਼ਬਦ ਹੈ ਇਹ ਧਨਾਸਰੀ ਰਾਗ ਦੇ ਵਿੱਚ ਧੰਨ ਸਤਿਗੁਰੂ ਸ਼੍ਰੀ ਗੁਰੂ ਨਾਨਕ ਦੇਵ ਜੀ ਉਹਨਾਂ ਦੇ ਮੁੱਖ ਤੋਂ ਉਚਾਰਨ ਕੀਤਾ ਹੋਇਆ ਸ਼ਬਦ ਹੈ ਅੱਜ ਦੇ ਸ਼ਬਦ ਵਿੱਚ ਸਾਨੂੰ ਗੁਰੂ ਅਤੇ ਉਸ ਪਰਮੇਸ਼ਰ ਦਾ ਭੇਦ ਦਿੱਤਾ ਗਿਆ ਜਿੰਨਾ ਚਿਰ ਸਾਡਾ ਮਨ ਗੁਰੂ ਨਾਲ ਜੁੜਦਾ ਨਹੀਂ ਉਸ ਪਰਮੇਸ਼ਰ ਨੂੰ ਨਹੀਂ ਜਾਣ ਸਕਦਾ ਵਾਹਿਗੁਰੂ ਨੂੰ ਨਹੀਂ ਜਾਣ ਸਕਦਾ ਆਓ ਸ਼ਬਦ ਲਮੇਰਾ ਹੈ ਇਸ ਦੀ ਵਿਚਾਰ ਕਰੀਏ ਕਿਉਂਕਿ ਸਮਾਂ ਸੀਮਿਤ ਹੁੰਦਾ ਹੈ ਉਹਦੇ ਵਿੱਚ ਰਹਿੰਦਿਆਂ ਆਪਾਂ ਵਿਚਾਰ ਕਰਨੀ ਹੈ ਆਖੋ ਜੀ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਧਨਾਸਰੀ ਮਹੱਲਾ ਪਹਿਲਾ ਘਰ ਦੂਜਾ ਅਸ਼ਟਪਦੀਆ ਇੱਕ ਓਅੰਕਾਰ ਸਤਿਗੁਰ ਪ੍ਰਸਾਦ ਗੁਰਸਾਗਰ ਰਤਨੀ ਭਰਪੂਰੇ ਅੰਮ੍ਰਿਤ ਸੰਤ ਚੁਗੇ ਨਹੀਂ ਦੂਰੈ ਹਰ ਰਸ ਚੋਗ ਚੁਗੇ ਪ੍ਰਭ ਪਾਵੈ ਸਰਬਰ ਮੈਂ ਹੰਸ ਪ੍ਰਾਣ ਪਤ ਪਾਵੈ ਗੁਰੂ ਨਾਨਕ ਦੇਵ ਜੀ ਸਾਨੂੰ ਸਮਝਾ ਰਹੇ ਨੇ ਗੁਰੂ ਜਿਹੜਾ ਹੈ ਉਹ ਸਾਗਰ ਦੀ ਨਿਆਈ ਹੈ ਜਿਵੇਂ ਸਾਗਰ ਦੇ ਵਿੱਚ ਅਥਾਹ ਹੀਰੇ ਮੋਤੀ ਹੈ ਸਮੁੰਦ ਸਾਹ ਸੁਲਤਾਨ ਇਸ ਕਰਕੇ ਉਹ ਬਹੁਤ ਵੱਡਾ ਹੈ ਇਸੇ ਤਰ੍ਹਾਂ ਹੀ ਗੁਰੂ ਹੈ ਜਿਹੜਾ ਉਹਦਾ ਕੋਈ ਅੰਤ ਨਹੀਂ ਪਾ ਸਕਦਾ ਇਹ ਸਾਗਰ ਦਾ ਤਾਂ ਅੰਤ ਪਾਇਆ ਜਾ ਸਕਦਾ ਗੁਰੂ ਸਾਗਰ ਦੇ ਤੁਲ ਤਾਂ ਕਹਿ ਦਿੱਤਾ ਗਿਆ ਕਿਉਂਕਿ ਵੱਡਾ ਹੈ ਉਹਦੇ ਵਿੱਚ ਬਹੁਤ ਹੀਰੇ ਜਵਾਹਰਾਤ ਹੁੰਦੇ ਨੇ ਇਸੇ ਤਰ੍ਹਾਂ ਹੀ ਗੁਰੂ ਜਿਹੜਾ ਹੈ ਗੁਰਸਾਗਰ ਰਤਨੀ ਭਰਪੂਰ ਹੈ ਜਿਹੜਾ ਗੁਰੂ ਸਾਗਰ ਨੂੰ ਮਿਲਦਾ ਉਹਨੂੰ ਰਤਨ ਮਿਲ ਜਾਂਦਾ ਉਹਨੂੰ ਰਤਨ ਦਾ ਭੇਤ ਆ ਜਾਂਦਾ ਉਹ ਜਨਮ ਰਤਨ ਨੂੰ ਖੱਟ ਜਾਂਦੇ ਨੇ ਇਹ ਜਨਮ ਵੀ ਰਤਨ ਹੈ ਇਹ ਗੁਰੂ ਨੂੰ ਮਿਲ ਕੇ ਗੁਰੂ ਵਾਲਾ ਬਣ ਕੇ ਹੀ ਇਹ ਜੀਵਨ ਦਾ ਆਪਾਂ ਲਾਹਾ ਲੈ ਸਕਦੇ ਹਾਂ ਇਸ ਕਰਕੇ ਜਿਹਨੂੰ ਮਹਾਰਾਜ ਕਹਿੰਦੇ ਜਨਮ ਰਤਨ ਜਿਹਨੇ ਖੱਟਿਆ ਭਲੇ ਸੇ ਵਣਜਾਰੇ ਉਹ ਵਣਜਾਰੇ ਭਲੇ ਨੇ ਜਿਹੜੇ ਗੁਰੂ ਕੋਲ ਆਏ ਤੀਜੇ ਪਾਤਸ਼ਾਹ ਜਿਵੇਂ ਗਏ ਉਹ ਕਹਿੰਦੇ ਉਹਨਾਂ ਨੇ ਇਹ ਜਨਮ ਨੂੰ ਲਾਹਾ ਲੈ ਗਏ ਉਹਨਾਂ ਨੂੰ ਭੇਦ ਆ ਗਿਆ ਗੁਰੂ ਦੇ ਰਾਹੀਂ ਪਰਮਾਤਮਾ ਨਾਲ ਜੁੜ ਗਏ ਇਸ ਲਈ ਉਹਨਾਂ ਨੂੰ ਇਹ ਰਤਨ ਮਿਲਦਾ ਨਾਮ ਗੁਰਬਾਣੀ 'ਚ ਨਾਮ ਨੂੰ ਵੀ ਰਤਨ ਕਿਹਾ ਗਿਆ
ਇਸ ਕਰਕੇ ਉਹ ਜਿਹੜਾ ਸੰਸਾਰ ਦੇ ਵਿੱਚ ਜੀਵਨ ਸਫਲ ਕਰਨ ਵਾਲਾ ਰਤਨ ਪਦਾਰਥ ਹੈ ਉਹ ਗੁਰੂ ਕੋਲੋਂ ਮਿਲਦਾ। ਉਹ ਨਾਮ ਪਦਾਰਥ, ਉਹ ਨਾਮ ਦੇ ਵਿੱਚੋਂ ਜੋ ਰਸ ਆਉਂਦਾ ਹੈ ਉਹਨੂੰ ਨਾਮ ਰਸ, ਹਰ ਰਸ, ਅੰਮ੍ਰਿਤ ਰਸ ਅਤੇ ਬ੍ਰਹਮ ਰਸ ਕਿਹਾ ਗਿਆ। ਉਹ ਸਾਡੇ ਮਨ ਦੀ ਖੁਰਾਕ ਹੈ। ਤਨ ਦੀ ਖੁਰਾਕ ਵੱਖਰੀ ਹੈ, ਮਨ ਦੀ ਖੁਰਾਕ ਵੱਖਰੀ ਹੈ। ਜੇ ਮਨ ਦੀ ਖੁਰਾਕ ਨਾ ਮਿਲੇ ਤਾਂ ਮਨ ਕਮਜ਼ੋਰ ਹੋ ਜਾਂਦਾ। ਇਸ ਕਰਕੇ ਬਹੁਤ ਸਾਰੀ ਦੁਨੀਆ ਹੈ ਜਿਨ੍ਹਾਂ ਦੇ ਮਨ ਬੜੇ ਕਮਜ਼ੋਰ ਹੋ ਗਏ। ਕਾਰਨ ਕੀ ਸੀ? ਕਿ ਉਹ ਗੁਰੂ ਤੋਂ ਦੂਰ ਚਲੇ ਗਏ। ਉਹੀ ਜੀਵ ਜਦੋਂ ਗੁਰੂ ਦੇ ਨੇੜੇ ਆ ਜਾਂਦੇ ਨੇ, ਜਦੋਂ ਆਪਾਂ ਇਤਿਹਾਸ ਵੀ ਦੇਖਦੇ ਹਾਂ, ਤਾਂ ਉਹੀ ਜੀਵ ਇੰਨੇ ਜ਼ਿਆਦਾ ਨਿਰਭਉ ਅਤੇ ਨਿਰਵੈਰ ਹੋ ਜਾਂਦੇ ਨੇ, ਉਹਨਾਂ ਨੂੰ ਮੌਤ ਦਾ ਵੀ ਡਰ ਨਹੀਂ ਰਹਿੰਦਾ। ਗੁਰਸਾਗਣ ਰਤਨੀ ਭਰਪੂਰੇ, ਅੰਮ੍ਰਿਤ ਸੰਤ ਚੁਗੇ ਨਹੀਂ ਦੂਰੇ। ਹੁਣ ਜਿਹੜੇ ਸੰਤ ਕਹਿੰਦੇ ਆ ਮਨਾਂ ਨੂੰ, ਉਹ ਮਨ ਜਿਹੜੇ ਗੁਰੂ ਨਾਲ ਜੁੜ ਕੇ ਅੰਮ੍ਰਿਤ, ਹਰ ਰਸ, ਬ੍ਰਹਮ ਰਸ, ਅੰਮ੍ਰਿਤ ਰਸ ਦੀ ਪ੍ਰਾਪਤੀ ਕਰਦੇ ਨੇ। ਨਾਮ ਦੇ ਵਿੱਚੋਂ ਰਸ ਆਉਂਦਾ, ਇਸ ਕਰਕੇ ਇਸਨੂੰ ਨਾਮ ਰਸ ਕਿਹਾ ਗਿਆ। ਅੰਮ੍ਰਿਤ ਇਹ ਰਸ ਜਿਹੜਾ ਹੈ, ਜਿਹਦਾ ਚੱਖ ਲੈਂਦਾ ਅਮਰ ਹੋ ਜਾਂਦਾ, ਸੰਸਾਰ ਦੇ ਰਸਾਂ ਤੋਂ ਉੱਪਰ ਹੈ। ਇਸ ਲਈ ਇਹ ਅੰਮ੍ਰਿਤ ਰਸ ਚੁਗਦੇ ਕੌਣ ਆ? ਕਹਿੰਦੇ ਜਿਹੜੇ ਮਨ ਸੰਤ ਰੂਪ ਹੋ ਗਏ, ਜਿਹੜੇ ਮਨ ਗੁਰੂ ਰੂਪ ਦੇ ਨਾਲ ਜੁੜ ਕੇ ਗੁਰੂ ਦੇ ਬਚਨਾਂ ਨੂੰ ਸੱਤ ਸੱਤ ਕਰਕੇ ਮੰਨਦੇ ਨੇ, ਜਿਹੜੇ ਮਨ ਦੀ ਮੱਤ ਛੱਡ ਦਿੰਦੇ ਨੇ। ਮਨ ਮੱਤਾਂ ਛੱਡਣੀਆਂ ਔਖੀਆਂ, ਸਭ ਤੋਂ ਔਖੀ ਗੱਲ ਹੈ ਮਨ ਦੀ ਮੱਤ ਛੱਡਣੀ। ਮਹਾਰਾਜ ਕਹਿੰਦੇ ਮਨ ਕੀ ਮਤੜੀ ਤਿਆਗੋ ਹਰਜਨ, ਇਹੀ ਬਾਤ ਕਠੈਣੀ, ਸਭ ਤੋਂ ਕਠਿਨ ਗੱਲ ਹੈ ਕਿ ਆਪਦੀ ਮੱਤ ਛੱਡਣੀ। ਆਪਦੀ ਮੱਤ ਛੱਡਾਂਗੇ ਤਾਂ ਗੁਰੂ ਦੀ ਮੱਤ ਹਿਰਦੇ 'ਚ ਵਸੂਗੀ। ਗੁਰਸਾਗਰ ਰਤਨੀ ਭਰਪੂਰੇ, ਫਿਰ ਇਹ ਗੁਰਮੁਖ ਇਹ ਬਚਨਾਂ ਨੂੰ ਇਕੱਤਰ ਕਰਦੇ ਨੇ, ਰਤਨਾਂ ਨੂੰ ਉਹ ਇਕੱਤਰ ਕਰਕੇ ਹਿਰਦੇ 'ਚ ਵਸਾ ਲੈਂਦੇ ਨੇ। ਹਿਰਦੇ 'ਚ ਫਿਰ ਅੰਮ੍ਰਿਤ ਪ੍ਰਗਟ ਹੋ ਜਾਂਦਾ, ਕਿਉਂਕਿ ਬਾਣੀ ਵੀ ਅੰਮ੍ਰਿਤ ਹੈ। ਬਾਣੀ ਗੁਰੂ, ਗੁਰੂ ਹੈ ਬਾਣੀ ਵਿੱਚ, ਬਾਣੀ ਅੰਮ੍ਰਿਤ ਸਾਰੇ। ਹੁਣ ਗੁਰਬਾਣੀ ਕਹੇ ਸੇਵਕ ਜਨ ਮਨ, ਜਦੋਂ ਅਸੀਂ ਸੇਵਕ ਬਣ ਕੇ, ਦਾਸ ਬਣ ਕੇ, ਗੋਲੇ ਬਣ ਕੇ, ਨੌਕਰ ਚਾਕਰ, ਸੰਤ ਬਣ ਕੇ ਚੁਗਾਂਗੇ, ਇਸ 'ਤੇ ਰਸ ਪ੍ਰਾਪਤੀ ਹੋ ਜਾਂਦੀ ਹੈ। ਅੰਮ੍ਰਿਤ ਸੰਤ ਚੁਗੇ ਨਹੀਂ ਦੂਰ ਹੈ, ਹਰ ਰਸ ਚੋਗ ਚੁਗੇ ਪ੍ਰਭ ਭਾਵ ਹੈ। ਉਹ ਪਰਮੇਸ਼ੁਰ ਨੂੰ ਭਾਉਂਦੇ ਨੇ, ਭਾ ਜਾਂਦੇ ਨੇ, ਚੰਗੇ ਲੱਗਦੇ ਨੇ ਗੁਰੂ ਅਤੇ ਪਰਮੇਸ਼ੁਰ ਨੂੰ, ਜਿਹੜੇ ਗੁਰੂ ਦੇ ਬਚਨ ਮੰਨ ਕੇ ਇਹ ਰਸ, ਅੰਮ੍ਰਿਤ ਰਸ, ਹਰ ਰਸ ਦੀ ਪ੍ਰਾਪਤੀ ਕਰ ਲੈਂਦੇ, ਜਿਨ੍ਹਾਂ ਦੀ ਖੁਰਾਕ ਬਣ ਜਾਂਦੀ ਹੈ ਗੁਰੂ ਦੇ ਬਚਨ। ਇਸ ਕਰਕੇ ਮਹਾਰਾਜ ਕਹਿੰਦੇ ਹਰ ਰਸ ਚੋਗ, ਹਰ ਰਸ ਕਿਆ? ਹਰੀ ਦਿੰਦਾ, ਪਰਮਾਤਮਾ ਦਿੰਦਾ। ਇਸ ਕਰਕੇ ਇਹ ਰਸ ਜਿਹੜਾ ਹੈ, ਹਰ ਰਸ ਵੀ ਇਸ ਨੂੰ ਕਿਹਾ ਗਿਆ। ਅਤੇ ਜੇ ਸਾਨੂੰ ਪ੍ਰਾਪਤੀ ਨਹੀਂ ਹੋਈ ਤਾਂ ਮਹਾਰਾਜ ਕਹਿੰਦੇ ਤੁਸੀਂ ਭਾਗਾਂ ਤੋਂ ਹੀਣੇ ਹੋ ਅਤੇ ਜਾਮਾਂ ਦੇ ਵੱਸ ਪਏ ਹੋਏ। ਜੈਨ ਹਰ ਹਰ ਹਰ ਰਸ ਨਾਮ ਨਾ ਪਾਇਆ ਅਤੇ ਭਾਗਹੀਣ ਜੰਮ ਪਾਸ। ਇਸ ਕਰਕੇ ਮਹਾਰਾਜ ਕਹਿੰਦੇ ਜਿਨ੍ਹਾਂ ਗੁਰਮੁਖਾਂ ਨੇ ਇਹ ਹਰ ਰਸ ਚੋਗ, ਜਿਵੇਂ ਕਿ ਇੱਥੇ ਉਦਾਹਰਣ ਦਿੱਤੀ ਗਈ ਹੈ, ਸਰਬਰ ਮੈਂ ਹੰਸ ਪ੍ਰਾਣ ਪਤ ਪਾਵ, ਹੰਸ ਦੀ ਖੁਰਾਕ ਹੀਰੇ ਮੋਤੀ ਹੈ, ਉਹ ਹੋਰ ਕੁਛ ਨਹੀਂ ਛਕਦਾ, ਉਹ ਮਾਨ ਸਰੋਵਰ 'ਤੇ ਰਹਿੰਦਾ। ਇਸੇ ਤਰ੍ਹਾਂ ਹੀ ਸਿੱਖ ਗੁਰੂ ਕੋਲ ਰਹਿੰਦਾ, ਉਹ ਗੁਰੂ ਤੋਂ ਦੂਰ ਨਹੀਂ ਜਾਂਦਾ, ਉਹ ਇੱਧਰ ਉੱਧਰ ਨਹੀਂ ਭਟਕਦਾ ਫਿਰਦਾ, ਉਹ ਦੂਜੇ ਨਾਲ ਨਹੀਂ ਜੁੜਿਆ ਹੋਇਆ। ਇਸ ਕਰਕੇ ਸਾਡੇ ਮਨ ਨੂੰ ਹੰਸ ਕਿਹਾ ਗਿਆ। ਸਾਡੇ ਮਨ ਦੀਆਂ ਅਵਸਥਾ ਜਦੋਂ ਅਸੀਂ ਗੁਰਬਾਣੀ ਪੜ੍ਹਦੇ ਨਾ, ਅਲੱਗ ਅਲੱਗ ਜਦੋਂ ਅਸੀਂ ਪੜ੍ਹਾਂਗੇ, ਖੋਜਾਂਗੇ, ਆਪਦੇ ਮਨ ਨੂੰ ਦੇਖੀ ਜਾਵਾਂਗੇ, ਫਿਰ ਪਤਾ ਲੱਗੂ ਸਾਡਾ ਮਨ ਕਿਹੜੀ ਅਵਸਥਾ 'ਚ। ਮਹਾਰਾਜ ਕਹਿੰਦੇ ਜਿਹੜਾ ਮਨ ਗੁਰੂ ਅਤੇ ਪਰਮੇਸ਼ੁਰ ਤੋਂ ਦੂਰ ਚਲਿਆ ਜਾਂਦਾ, ਉਹ ਪ੍ਰੇਤ ਦੀ ਨਿਆਈ ਹੈ। ਮਨ ਪ੍ਰੇਤ ਪਿੰਜਰ ਮੇਂ ਤੁੱਕ ਕਨੇਰੇ, ਉਹ ਬੰਦਾ ਦੁਖੀ ਰਹੂ ਸਾਰੀ ਦਿਹਾੜੀ, ਭਾਵੇਂ ਉਹਦੇ ਕੋਲ ਦੁਨੀਆਂ ਦਾ ਸਾਰਾ ਧਨ ਵੀ ਕਿਉਂ ਨਾ ਆ ਜਾਵੇ। ਮਹਾਰਾਜ ਕਹਿੰਦੇ ਵੀ ਉਹ ਦੁੱਖ 'ਚ ਆ, ਕਿਉਂਕਿ ਮਨ ਪ੍ਰੇਤ ਦੀ ਨਿਆਈ ਹੈ। ਕੱਲ ਮੈਂ ਪ੍ਰੇਤ ਜਿਨ ਰਾਮ ਨਾ ਪਛਾਤਾ, ਜਿਹੜੇ ਉਸ ਪਰਮੇਸ਼ੁਰ ਵਾਹਿਗੁਰੂ ਤੋਂ ਦੂਰ ਚਲੇ ਗਏ, ਜਿਹਨੇ ਭੇਜਿਆ, ਮਹਾਰਾਜ ਕਹਿੰਦੇ ਉਹ ਕਲ ਯੁੱਗ ਦੇ ਵਿੱਚ ਪ੍ਰੇਤ ਆ। ਕੱਲ ਮੈਂ ਪ੍ਰੇਤ ਜਿਨ ਰਾਮ ਨਾ ਪਛਾਤਾ, ਸਤਯੁਗ ਪਰਮਹੰਸ ਵਿਚਾਰੀ ਜੀਓ, ਸਰਬਰ ਮੈਂ ਹੰਸ ਪ੍ਰਾਣ ਪਤ ਪਾਵੈ। ਇਹੀ ਮਨ ਜਦੋਂ ਸੰਸਾਰ 'ਚ ਆਇਆ ਸੀ ਉਦੋਂ ਇਹ ਹੰਸ ਸੀ। ਮਹਾਰਾਜ ਕਹਿੰਦੇ ਕੱਲ ਮੈਂ ਪ੍ਰੇਤ ਜਿਨ ਰਾਮ ਨਾ ਪਛਾਤਾ, ਸਤਯੁਗ ਪਰਮਹੰਸ ਵਿਚਾਰੀ, ਦੁਆਪਰ ਤ੍ਰੇਤੇ ਮਾਨਖ ਵਰਤੈ ਬਿਰਲੇ ਹਉਮੈ ਮਾਰੀ। ਕਹਿੰਦੇ ਜਿਨ੍ਹਾਂ ਦੇ ਅੰਦਰ ਹਉਮੈ, ਉਹ ਦੁਆਪਰ ਤ੍ਰੇਤੇ 'ਚ ਆ। ਵੈਸੇ ਤਾਂ ਚਾਰ ਯੁੱਗਾਂ ਦਾ ਵੀ, ਸਮੇਂ ਦਾ ਵੀ ਇਹਨੂੰ ਕਿਹਾ ਗਿਆ। ਇਹ ਸਾਡੇ ਅੰਦਰ ਦੀ ਵੀ ਗੱਲ ਹੈ, ਸਾਡੇ ਅੰਦਰ ਹਮੇਸ਼ਾ ਚਾਰ ਯੁੱਗ ਵਰਤਦੇ ਆ। ਹੁਣ ਅਸੀਂ ਦੇਖਣਾ, ਜੇ ਤਾਂ ਸਾਡਾ ਮਨ ਗੁਰੂ ਨਾਲ ਜੁੜ ਕੇ ਇਸ ਅਵਸਥਾ 'ਚ ਆ, ਤਾਂ ਅਸੀਂ ਸਤਯੁੱਗ 'ਚ ਹਾਂ। ਜੇ ਸਾਡੇ ਮਨ 'ਚ ਹਉਮੈ ਆ, ਫਿਰ ਅਸੀਂ ਦੁਆਪਰ ਤ੍ਰੇਤੇ 'ਚ ਹਾਂ। ਜੇ ਬਿਲਕੁਲ ਗੁਰੂ ਦੇ ਨੇੜੇ ਤੇੜੇ ਵੀ ਨਹੀਂ ਹੈਗੇ, ਸੰਸਾਰ ਦੇ ਰਸਾਂ ਕਸਾਂ ਦੇ ਵਿੱਚ ਜਿਹੜੇ ਜੀਵ ਲੱਗੇ ਹੋਏ ਨੇ, ਉਹਨਾਂ ਨੂੰ ਪ੍ਰੇਤ ਕਹਿ ਦਿੱਤਾ ਗਿਆ। ਮਨਾਂ ਦੀ ਨਿਸ਼ਾਨੀ ਹੈ ਇਹ। ਇਸ ਕਰਕੇ ਸਰਬਰ ਮੈਂ ਹੰਸ ਪ੍ਰਾਣ ਪਤ ਪਾਵੈ, ਉਹ ਪ੍ਰਾਣ ਪਤ ਪਤੀ ਪਰਮੇਸ਼ੁਰ ਨੂੰ ਉਹ ਗੁਰਮੁਖ ਗੁਰੂ ਦੇ ਰਾਹੀਂ ਪ੍ਰਾਪਤ ਕਰ ਲੈਂਦੇ ਨੇ।
ਪ੍ਰਾਣ ਪੱਤ ਸਾਡੇ ਪ੍ਰਾਣ ਦੇਖ ਕੇ ਸਾਨੂੰ ਜਿੰਦਾ ਜਿਹੜਾ ਰੱਖ ਰਿਹਾ ਵਾਹਿਗੁਰੂ। ਕਿਆ ਬਗ ਬੱਪੜਾ ਛੱਪੜੀ ਨਾਏ ਕੀਚੜ ਡੂਬੇ ਮੈਲ ਨਾ ਜਾਏ ਰਹਾਉ, ਇਹ ਰਹਾਉ ਦੀ ਪੰਗਤੀ ਹੈ। ਕਹਿੰਦੇ ਇਹੀ ਮਨ ਬਗਲਾ ਹੈ, ਇਹ ਬਗਲਾ ਕਿੱਥੇ ਰਹਿੰਦਾ ਹੈ? ਹੁਣ ਕਹਿੰਦੇ ਦੱਸ ਰਹੇ ਨੇ ਮਨ ਜਿਹੜੇ ਸਰੋਵਰ 'ਤੇ ਰਹਿੰਦੇ ਨੇ, ਮਨ ਸਰੋਵਰ 'ਤੇ ਰਹਿੰਦੇ ਨੇ, ਹੰਸ ਰੂਪ ਬਰੂਹਾਂ, ਉਹ ਤਾਂ ਗੁਰੂ ਦੇ ਨੇੜੇ ਰਹਿੰਦੀਆਂ, ਗੁਰੂ ਤੋਂ ਦੂਰ ਨਹੀਂ ਜਾਂਦੀਆਂ। ਜਿਹੜੇ ਬਗਲੇ ਉਹ ਗੁਰੂ ਦੇ ਨੇੜੇ ਨਹੀਂ ਆਉਂਦੇ, ਉਂਝ ਆਉਂਦੇ ਹੈਗੇ ਆ ਪਰ ਗੁਰੂ ਦੇ ਨਾਲ ਭੇਂਟ ਨਹੀਂ ਕਰਦੇ, ਗੁਰੂ ਦੇ ਬਚਨ ਨਹੀਂ ਸੁਣਦੇ, ਗੁਰੂ ਦੇ ਬਚਨਾਂ ਨੂੰ ਮੰਨਦੇ ਨਹੀਂ, ਉਹ ਹਉਮੈ 'ਚ ਹੁੰਦੇ ਨੇ। ਇਸ ਕਰਕੇ ਮਹਾਰਾਜ ਕਹਿੰਦੇ ਉਹ ਜਿਹੜੇ ਜੀਵ ਹਨ ਉਹ ਛੱਪੜ 'ਤੇ ਜ਼ਿਆਦਾ ਸਮਾਂ ਲਾਉਣਗੇ, ਸਰੋਵਰ 'ਤੇ ਥੋੜ੍ਹਾ ਸਮਾਂ ਲਾਉਣਗੇ। ਸੰਸਾਰ ਨੂੰ ਕਿਹਾ ਛੱਪੜ, ਇਹ ਮਾਇਆ ਦਾ ਛੱਪੜ ਹੈ ਸੰਸਾਰ। ਇਹ ਮਾਇਆ ਦੇ ਵਿੱਚ ਜਿੰਨਾ ਚਿਰ ਬੰਦਾ ਗੁਲਤਾਨ ਰਹਿੰਦਾ ਉਨਾ ਚਿਰ ਇਹਦਾ ਮਨ ਮੈਲਾ ਰਹਿੰਦਾ। ਜਿੰਨਾ ਚਿਰ ਇਹ ਗੁਰੂ ਰੂਪ ਸਰੋਵਰ 'ਚ ਰਹਿੰਦਾ ਹੰਸ ਬਣ ਕੇ, ਉਨਾ ਚਿਰ ਮਨ ਨਿਰਮਲ ਰਹਿੰਦਾ। ਜਿਹੜੇ ਗੁਰੂ ਨਾਲ ਜੁੜ ਜਾਂਦੇ ਨੇ ਉਹਨਾਂ ਦੇ ਮਨ ਨਿਰਮਲ ਹੋ ਜਾਂਦੇ ਨੇ, ਜਿੰਨਾ ਗੁਰੂ ਨਾਲ ਨਹੀਂ ਜੁੜੇ ਉਹਨਾਂ ਦੇ ਮਨ ਮੈਲੇ ਹੁੰਦੇ ਨੇ। ਹੁਣ ਇੱਥੇ ਦੋ ਗੱਲਾਂ ਆ ਗਈਆਂ, ਕਹਿੰਦੇ ਹੰਸ ਵੀ ਚਿੱਟਾ ਅਤੇ ਬਗਲਾ ਵੀ ਚਿੱਟਾ। ਬਗਲਾ ਵੀ ਸਮਾਧੀ ਲਾਉਂਦਾ, ਉਹ ਵੀ ਇੱਕ ਲੱਤ 'ਤੇ ਖੜਾ ਹੁੰਦਾ, ਉਹਦੀ ਖੁਰਾਕ ਕੀ ਹੈ? ਡੱਡੀ ਮੱਛੀ। ਉਹ ਇੰਨਾ ਜ਼ਿਆਦਾ ਟਿਕਾਓ 'ਚ ਖੜਦਾ ਕਿ ਜੀਵ ਨੂੰ ਪਤਾ ਨਹੀਂ ਲੱਗਦਾ, ਡੱਡੀ ਮੱਛੀ ਜਦੋਂ ਨੇੜੇ ਆਉਂਦੀ ਉਹ ਫੜ ਲੈਂਦਾ। ਧਿਆਨ ਉਹਦਾ ਵੀ ਹੈ, ਹੁਣ ਧਿਆਨ ਦੋਨੇ ਹੀ ਕਰਦੇ ਨੇ। ਜਿਹੜਾ ਗੁਰਮੁਖ ਆ ਉਹ ਗੁਰੂ ਦਾ ਧਿਆਨ ਕਰਦਾ, ਮਨਮੁੱਖ ਜਿਹੜਾ ਹੈ ਉਹਨੇ ਚਿੱਟੇ ਕੱਪੜੇ ਪਾ ਲਏ, ਹੰਸ ਬਣ ਗਿਆ, ਪਰ ਉਹਨੇ ਦੇਖਣਾ ਵੀ ਇਹ ਦੁਨੀਆ ਨੂੰ ਹੁਣ ਕਿਵੇਂ ਠੱਗੀ ਮਾਰੀਏ। ਜਿਹੜਾ ਆਉਂਦਾ ਜੀਵਨ ਉਹਨੂੰ ਠੱਗਦੇ ਨੇ ਉਹ, ਪਰ ਉਹਨਾਂ ਕੋਲ ਵੀ ਗਿਆਨ ਤਾਂ ਹੁੰਦਾ ਪਰ ਉਹਨਾਂ ਕੋਲ ਇਹ ਬ੍ਰਹਮ ਗਿਆਨ ਨਹੀਂ ਹੁੰਦਾ। ਉਹ ਠੱਗਣ ਲਈ ਸੰਸਾਰ ਨੂੰ ਇਹ ਗਿਆਨ ਲੈਂਦੇ ਨੇ, ਉਹ ਛੱਪੜ ਬਣ ਜਾਂਦੇ ਨੇ, ਉਹ ਆਪ ਮੈਲੇ ਹੁੰਦੇ ਨੇ, ਦੁਨੀਆਂ ਨੂੰ ਮੈਲੇ ਕਰ ਦਿੰਦੇ ਨੇ। ਉਹ ਆਪ ਗੁਰੂ ਨਾਲ ਜੁੜੇ ਨਹੀਂ ਹੁੰਦੇ, ਉਹ ਦੁਨੀਆਂ ਨੂੰ ਵੀ ਗੁਰੂ ਨਾਲ ਜੋੜ ਨਹੀਂ ਸਕਦੇ। ਇਹ ਨਿਸ਼ਾਨੀ ਆ ਸਾਧੂਆਂ ਸੰਤਾਂ ਗੁਰਮੁਖਾਂ ਦੀ, ਕਿਉਂਕਿ ਮੇਰਾ ਆਪਣਾ ਪ੍ਰੈਕਟੀਕਲ ਹੈ। ਜਦੋਂ ਸੰਤ ਮਿਲੂ ਤਾਂ ਗੁਰੂ ਨਾਲ ਮਿਲਾਪ ਹੁੰਦਾ, ਅਤੇ ਗੁਰੂ ਜਿਹੜਾ ਹੈ ਫਿਰ ਸਾਨੂੰ ਪਰਮਾਤਮਾ ਨਾਲ ਮਿਲਾਪ ਕਰਾਉਂਦਾ। ਇਸ ਕਰਕੇ ਫਿਰ ਜਿਹੜਾ ਸੰਤ ਸਾਧੂ ਭਗਤ ਸਾਨੂੰ ਫਿਰ ਗੁਰੂ ਨਾਲ ਜੋੜ ਦਿੰਦਾ। ਉਹ ਕਹਿੰਦੇ ਵੀ ਜੋ ਕੁਛ ਅੱਜ ਤੋਂ ਪ੍ਰਾਪਤ ਕਰਨਾ ਤੂੰ ਗੁਰੂ ਕੋਲੋਂ ਪ੍ਰਾਪਤ ਕਰ ਸਕਦਾ, ਗੁਰੂ ਦੀ ਬਾਣੀ ਦੀ ਵਿਚਾਰ ਸੁਣ ਅਤੇ ਕਰ। ਇਸ ਕਰਕੇ ਮਹਾਰਾਜ ਕਹਿੰਦੇ ਫਿਰ ਉਹ ਜੀਵ, ਹੁਣ ਜਿਹੜਾ ਬਗਲਾ ਹੈ ਉਹ ਵੀ ਚਿੱਟੇ ਕੱਪੜੇ ਪਾਉਂਦਾ। ਮਹਾਰਾਜ ਕਹਿੰਦੇ ਬੱਗਾ ਬੱਗੇ ਕੱਪੜੇ ਤੀਰਥ ਮੰਝ ਬਸੰਨ, ਉਹ ਵੀ ਤੀਰਥਾਂ 'ਤੇ ਜਾਂਦੇ ਨੇ, ਉਹ ਵੀ ਤੀਰਥਾਂ 'ਤੇ ਬੈਠੇ ਨੇ। ਘੁੱਟ ਘੁੱਟ ਜੀਆਂ ਖਾਵਣਾ ਬੱਗੇ ਨਾ ਕਹੀਨ, ਕਹਿੰਦੇ ਉਹ ਜੀਵਾਂ ਨਾਲ ਠੱਗੀਆਂ ਮਾਰਦੇ ਨੇ, ਧੋਖੇ ਕਰਦੇ ਨੇ, ਜੀਵਾਂ ਨੂੰ ਜੀਵਨ ਸਫਲ ਨਹੀਂ ਕਰਨ ਦਾ ਤਰੀਕਾ ਦੱਸਦੇ, ਆਪਦੇ ਨਾਲ ਜੋੜ ਲੈਂਦੇ ਨੇ। ਉਹ ਉਹਨਾਂ ਦੀ ਕਮਾਈ 'ਤੇ ਧਿਆਨ ਹੁੰਦਾ ਉਹਨਾਂ ਦਾ, ਘੁੱਟ ਘੁੱਟ ਜੀਆਂ ਖਾਵਣੇ, ਉਹ ਜੀਵਾਂ ਤੋਂ ਕਿਵੇਂ ਨਾ ਕਿਵੇਂ ਸੰਸਾਰ ਰੂਪੀ ਮਾਇਆ ਦੇ ਨਾਲ ਖੇਡ ਉਹਨਾਂ ਦੀ ਚੱਲਦੀ ਜ਼ਿਆਦਾ। ਇਸ ਜਦੋਂ ਸੋਝੀਏ ਉਦੋਂ ਦਿਸਣਗੇ ਸਾਨੂੰ, ਨਹੀਂ ਤਾਂ ਸਾਨੂੰ ਐਂ ਲੱਗਦਾ ਵੀ ਇਹ ਸਾਰੇ ਹੀ ਸੰਤ ਹੀ ਹੈਗੇ ਨੇ। ਹੁਣ ਬਗਲੇ 'ਤੇ ਇੱਥੇ ਸੰਤ ਦੀ ਗੱਲ ਆ ਰਹੀ ਹੈ ਦੋਨਾਂ ਦੀ। ਹੁਣ ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਕਿਆ ਬਗ ਬੱਪੜਾ ਛੱਪੜੀ ਨਹਾਏ ਕੀਚੜ ਡੂਬੇ ਮੈਲ ਨਾ ਜਾਏ ਰਹਾਉ। ਕਹਿੰਦੇ ਜਿਹੜਾ ਸੰਤ ਹੈ ਉਹ ਸਰੋਵਰ 'ਤੇ ਰਹਿੰਦਾ ਹੈ, ਕਹਿਣ ਤੋਂ ਭਾਵ ਗੁਰੂ ਨਾਲ ਜੁੜਿਆ ਹੋਇਆ ਅਤੇ ਹੋਰਨਾਂ ਨੂੰ ਗੁਰੂ ਨਾਲ ਜੋੜ ਕੇ ਉਹਨਾਂ ਦਾ ਜਨਮ ਸਫਲ ਕਰ ਦਿੰਦਾ ਹੈ। ਬਗਲਾ ਆਪ ਵੀ ਡੁੱਬਿਆ ਹੋਇਆ ਅਤੇ ਤੁਹਾਨੂੰ ਵੀ ਡੁਬੋ ਦੂਗਾ, ਤੁਹਾਨੂੰ ਸਾਰੀ ਜ਼ਿੰਦਗੀ ਗੁਰੂ ਦਾ ਗਿਆਨ ਨਹੀਂ ਹੋਊ, ਤੁਹਾਨੂੰ ਉਹ ਗੁਰਬਾਣੀ ਦੀ ਸੋਝੀ ਨਹੀਂ ਆਊਗੀ। ਇਸ ਕਰਕੇ ਮਹਾਰਾਜ ਕਹਿੰਦੇ ਗੁਰਮੁਖ ਜਿਹੜੇ ਹੁੰਦੇ ਨੇ ਉਹ ਸਰੋਵਰ 'ਤੇ ਰਹਿੰਦੇ ਨੇ, ਗੁਰੂ ਨਾਲ ਜੁੜੇ ਰਹਿੰਦੇ ਨੇ। ਰਹਾਉ ਦੀ ਪੰਕਤੀ ਤੱਤ ਸਾਰ ਹੈ ਵੀ ਤੁਸੀਂ ਬਗਲਾ ਬਣਨਾ, ਹੰਸ ਬਣਨਾ, ਤੁਸੀਂ ਦੇਖੋ ਬਗਲੇ ਤਾਂ ਨਹੀਂ ਕਿਤੇ, ਹੰਸ ਉਹ ਤੁਹਾਡੀਆਂ ਰੂਹਾਂ ਗੁਰੂ ਨਾਲ ਜੁੜੀਆਂ ਹੋਈਆਂ। ਮਹਾਰਾਜ ਸੱਚੇ ਪਾਤਸ਼ਾਹ ਅੱਗੇ ਦੱਸਦੇ ਨੇ ਰੱਖ ਰੱਖ ਚਰਨ ਧਰੇ ਵਿਚਾਰੀ ਦੁਬਦਾ ਛੋੜ ਭਏ ਨਿਰੰਕਾਰੀ। ਹੁਣ ਕਹਿੰਦੇ ਵੀ ਕਿਵੇਂ ਨਿਰੰਕਾਰ ਨਾਲ ਜੁੜਿਆ ਜਾਂਦਾ, ਗੁਰੂ ਨਾਨਕ ਦੇਵ ਜੀ ਸਾਨੂੰ ਦੱਸਦੇ ਨੇ। ਕਹਿੰਦੇ ਇੱਕ ਦੁਬਦਾ ਹੈ ਜਿਹੜੀ ਸਾਨੂੰ ਪਰਮਾਤਮਾ ਨਾਲ ਜੁੜਨ ਨਹੀਂ ਦਿੰਦੀ। ਦੁਬਦਾ ਹੁੰਦੀ ਹੈ ਈਰਖਾ, ਨਫ਼ਰਤ, ਦੁਵੈਸ਼। ਦੁਬਦਾ ਦੂਜੇ ਨੂੰ ਵੀ ਕਿਹਾ, ਜਦੋਂ ਅਸੀਂ ਇੱਕ ਗੁਰੂ ਨੂੰ ਛੱਡ ਕੇ ਦੂਜੇ ਨਾਲ ਜੁੜ ਜਾਂਦੇ ਹਾਂ ਸਾਡੇ ਅੰਦਰ ਦੁਬਦਾ ਹੁੰਦੀ ਹੈ, ਸਾਡੇ ਅੰਦਰ ਊਚ ਨੀਚ ਹੁੰਦੀ ਹੈ, ਸਾਡੇ ਅੰਦਰ ਬੈਰ ਵਿਰੋਧ ਹੁੰਦਾ ਹੈ। ਇਸ ਕਰਕੇ ਮਹਾਰਾਜ ਕਹਿੰਦੇ ਨੇ ਦੁਬਦਾ ਛੋੜ ਭਏ ਨਿਰੰਕਾਰੀ, ਜਿਨ੍ਹਾਂ ਨੇ ਦੁਬਦਾ ਛੱਡੀ ਉਹ ਨਿਰੰਕਾਰ ਨਾਲ ਜੁੜ ਗਏ। ਜੋ ਅਸਮਾਰੇ ਸੋਈ ਸੂਰਾ, ਜੋ ਅਸਮਾਰੇ ਸੋਈ ਪੂਰਾ, ਜਿਹੜਾ ਸ਼ਬਦ ਆਉਂਦਾ ਗੁਰਬਾਣੀ 'ਚ। ਕਹਿੰਦੇ ਐਸਾ ਕੋਈ ਹੈ ਜੋ ਦੁਬਦਾ ਮਾਰ ਗਵਾਵੇ? ਕਹਿੰਦੇ ਕੋਈ ਹੈਗਾ ਸੂਰਮਾ ਬਾਂਹ ਕੱਢ ਕੇ ਕਹਿ ਦੇਵੇ ਵੀ ਮੈਂ ਦੁਬਦਾ ਖਤਮ ਕਰਤੀ ਹੈ? ਬੜੀ ਔਖੀ ਹੈ ਵਾਹਿਗੁਰੂ ਛੱਡਣੀ,
ਤੂੰ ਛਡਾ ਦੇ ਤਾਂ ਛੱਡੀ ਜਾ ਸਕਦੀ ਆ। ਜਿਵੇਂ ਜਿਵੇਂ ਗੁਰੂ ਦਾ ਗਿਆਨ ਹਿਰਦੇ 'ਚ ਵੱਸਦਾ ਤਿਵੇਂ ਤਿਵੇਂ ਦੁਬਧਾ ਖਤਮ ਹੁੰਦੀ ਆ। ਦੁਬਧਾ ਨੂੰ ਬੌਰੀ ਕਿਹਾ, ਮਨ ਕਮਲੇ ਨੇ ਜਿਹੜੇ ਦੁਬਧਾ ਕਰਦੇ ਨੇ, ਮਰ ਕੇ ਦੁਬਧਾ ਬੌਰੀ ਮਨ ਬੌਰਾਇਆ ਲਿਪਤ ਰਹੀ ਫੁਨ ਬੰਧ ਨਾ ਪਾਇਆ। ਇਸ ਕਰਕੇ ਰੱਖ ਰੱਖ ਚਰਨ ਧਰੇ ਵਿਚਾਰੀ ਗੁਰਮੁਖ, ਜਦੋਂ ਉਹ ਚਰਨ ਚਲੋ ਮਾਰਗ ਗੋਬਿੰਦ ਜਿਹੜਾ ਸ਼ਬਦ ਆਉਂਦਾ, ਗੁਰਮੁਖ ਜਿਹੜੇ ਨੇ ਗੁਰੂ ਵਾਲੇ ਨੇ ਉਹ ਗੁਰੂ ਦੇ ਮਾਰਗ 'ਤੇ ਚੱਲਦੇ ਨੇ। ਉਹਨਾਂ ਨੇ ਦੁਬਧਾ ਛੱਡ ਦਿੱਤੀ, ਗੁਰੂ ਨੇ ਉਹਨਾਂ ਨੂੰ ਕਹਿ ਦਿੱਤਾ ਵੀ ਇਹ ਰਸਤਾ ਛੱਡ ਦਿਉ, ਦੁਬਧਾ ਵਾਲਾ ਗੁਰੂ ਵਾਲੇ ਮਾਰਗ 'ਤੇ ਚੱਲ ਪਓ। ਮੁਕਤ ਪਦਾਰਥ ਹਰ ਰਸ ਚਾਖੇ ਆਵਣ ਜਾਣ ਰਹੇ ਗੁਰ ਰਾਖੇ। ਕਹਿੰਦੇ ਉਹਨਾਂ ਨੇ ਇਹ ਮੁਕਤ ਪਦਾਰਥ ਨਾਮ, ਨਾਮ ਤੋਂ ਬਿਨਾਂ ਮੁਕਤੀ ਨਹੀਂ ਹੈਗੀ ਦੁਨੀਆਂ 'ਚ। ਮੁਕਤ ਪਦਾਰਥ ਹਰ ਰਸ ਚਾਖੇ, ਉਹਨਾਂ ਨੇ ਫਿਰ ਹਰੀ ਰਸ ਨੂੰ ਚੱਖਿਆ, ਇਹ ਸੰਸਾਰ ਦੇ ਰਸਾਂ ਨੂੰ ਉਹਨੇ ਛੱਡਿਆ ਤਾਂ ਹਰ ਰਸ ਆਉਂਦਾ। ਇਹ ਰਸ ਛੱਡਾ ਉਹ ਰਸ ਆਵਾ, ਉਹ ਰਸ ਪੀਆ ਇਹ ਰਸ ਨਹੀਂ ਭਾਵਾ, ਫਿਰ ਸੰਸਾਰ ਦੇ ਅਣ ਰਸਾਂ ਤੋਂ ਉੱਪਰ ਉੱਠ ਜਾਂਦਾ ਬੰਦਾ। ਇਹਨਾਂ ਦੇ ਵਿੱਚ ਰਹਿੰਦਿਆਂ ਹਰ ਰਸ ਦੀ ਮਹਾਰਾਜ ਕਹਿੰਦੇ ਪ੍ਰਾਪਤੀ ਕਰ ਲੈਂਦਾ। ਮੁਕਤ ਪਦਾਰਥ ਹਰ ਰਸ ਚੱਖੈ ਆਵਣ ਜਾਣ ਰਹੇ ਗੁਰ ਰਾਖੇ। ਕਹਿੰਦੇ ਆਉਣਾ ਆਉਣਾ ਜਾਣਾ ਮੁੱਕ ਗਿਆ, ਜਿਹੜੇ ਗੁਰੂ ਦੀ ਸ਼ਰਨ 'ਚ ਆ ਗਏ ਫਿਰ ਗੁਰੂ ਜਾਣੇ ਗੁਰੂ ਦਾ ਕੰਮ ਜਾਣੇ। ਜਿਹੜੇ ਗੁਰੂ ਦੇ ਹੋ ਜਾਂਦੇ ਨੇ ਆਤਮ ਸਮਰਪਣ ਕਰ ਦਿੰਦੇ ਨੇ, ਤਨ ਮਨ ਧਨ ਸੌਂਪਣਾ ਹੁੰਦਾ ਗੁਰੂ ਨੂੰ, ਇਹ ਨਹੀਂ ਵੀ ਗੁਰੂ ਕੋਲ ਆ ਗਏ ਗੁਰੂ ਦੇ ਹੋ ਗਏ। ਹੁਣ ਮਹਾਰਾਜ ਕਹਿੰਦੇ ਆਵਣ ਜਾਣ, ਉਹਨਾਂ ਦਾ ਆਉਣਾ ਜਾਣਾ ਮੁੱਕ ਗਿਆ, ਰਹੇ ਗੁਰ ਰਾਖੇ, ਗੁਰੂ ਨੇ ਰੱਖਿਆ ਕੀਤੀ, ਗੁਰੂ ਸਾਡੀ ਰੱਖਿਆ ਕਰਦਾ। ਗੁਰ ਕਾ ਸ਼ਬਦ ਰਖਵਾਰੇ ਚੌਕੀ ਚੌਗਿਰਦ ਹਮਾਰੇ, ਰਾਮ ਨਾਮ ਮਨ ਲਾਗਾ ਜਮ ਲਿਜਾਏ ਕਿਰਪਾ ਗਿਆ। ਇਹ ਜਮ ਤੁਹਾਡੇ ਨੇੜ ਨਹੀਂ ਆ ਸਕਦਾ, ਜਮ ਕਹਿੰਦੇ ਨੇ ਇਹਨਾਂ ਪੰਜਾਂ ਵਿਕਾਰਾਂ ਨੂੰ, ਇਹ ਵਿਕਾਰ ਕਹਿੰਦੇ ਨੇੜ ਨਹੀਂ ਆਉਂਦੇ, ਗੁਰੂ ਰੱਖਿਆ ਕਰਦਾ ਫਿਰ ਤੁਹਾਡੀ। ਇੱਥੇ ਜਦੋਂ ਗੁਰੂ ਵਾਲੇ ਸੀ ਬਣ ਜਾਂਦੇ ਹਾਂ। ਸਰਬਰ ਹੰਸਾ ਛੋਟ ਨਾ ਜਾਏ, ਪ੍ਰੇਮ ਭਗਤ ਕਰ ਸਹਿਜ ਸਮਾਏ। ਹੁਣ ਕਹਿੰਦੇ ਜਿਹੜੇ ਗੁਰਮੁਖ ਆ ਉਹ ਹੰਸ ਕਹਿਤਾ, ਇੱਥੇ ਮਨਾਂ ਦੀ ਗੱਲ ਚੱਲ ਰਹੀ ਆ, ਉਹ ਫਿਰ ਇਸ ਸਰੋਵਰ ਨੂੰ ਛੱਡ ਕੇ ਨਹੀਂ ਜਾਂਦੇ। ਸਰਬਰ ਹੰਸਾ ਛੋਟ ਨਾ ਜਾਏ, ਹੁਣ ਆਮ ਜੀਵ ਜੀ ਨੂੰ ਗੁਰੂ ਦਾ ਗਿਆਨ ਨਹੀਂ ਨਾ, ਉਹ ਦੂਜੇ 'ਤੇ ਟੇਕ ਰੱਖਦਾ, ਕੋਈ ਕਿਤੇ ਮੱਥਾ ਟੇਕਦਾ, ਕੋਈ ਕਿਤੇ ਮੱਥਾ ਟੇਕਦਾ, ਕੋਈ ਕਿਸੇ ਨੂੰ ਮੱਥਾ ਟੇਕਦਾ, ਕੋਈ ਕਿਸੇ ਨੂੰ ਮੱਥਾ ਟੇਕਦਾ ਵੀ ਇੱਥੋਂ ਮੇਰਾ ਕੰਮ ਬਣ ਜੂ, ਇੱਥੋਂ ਮੇਰਾ ਕੰਮ ਬਣ ਜੂਗਾ। ਹੁਣ ਮਾਰੇ ਕਹਿੰਦੇ ਸਰਬਰ ਹੰਸਾ ਛੋਟ ਨਾ ਜਾਈ, ਗੁਰਸਾਗਰ ਰਤਨੀ ਭਰਪੂਰ ਹੈ। ਗੁਰੂ ਨੂੰ ਛੱਡ ਕੇ ਸਿੱਖ ਕਿਤੇ ਨਹੀਂ ਜਾਂਦਾ, ਉਹਨੂੰ ਪਤਾ ਮੇਰਾ ਗੁਰੂ ਪੂਰਾ ਹੈ। ਜਿਨ੍ਹਾਂ ਨੇ ਗੁਰੂ ਦੀ ਬਾਣੀ ਸੁਣੀ ਨਹੀਂ, ਪੜ੍ਹੀ ਨਹੀਂ, ਉਹਨਾਂ ਨੂੰ ਕੀ ਗੁਰੂ 'ਤੇ ਭਰੋਸਾ ਆਵੇ, ਮੱਥਾ ਤਾਂ ਉਹ ਵੀ ਟੇਕਦੇ। ਮਾਰੇ ਕਹਿੰਦੇ ਸੀਸ ਨਵਾਏ ਕਿਆ ਥੀ ਹੈ, ਜਾਂ ਰਿਧੇ ਕਸੁੱਤਾ ਜਾਏ, ਥਾਂ ਥਾਂ 'ਤੇ ਤੁਰੇ ਫਿਰਦੇ ਆ। ਭਰੋਸਾ ਨਹੀਂ, ਕਹਿਣ ਤੋਂ ਭਾਵ ਭਰੋਸਾ ਉਦੋਂ ਹੁੰਦਾ ਜਦੋਂ ਗੁਰਬਾਣੀ ਦੀ ਵਿਚਾਰ ਸੁਣਾਂਗੇ। ਹੁਣ ਮਹਾਰਾਜ ਕਹਿੰਦੇ ਸਰਬਰ ਹੰਸਾ ਛੋਟ ਨਾ ਜਾਈ, ਗੁਰਸਿੱਖ ਗੁਰੂ ਨੂੰ ਛੱਡ ਕੇ ਨਹੀਂ ਜਾਂਦੇ। ਆਪਾਂ ਇਤਿਹਾਸ ਪੜ੍ਹਦੇ ਹਾਂ ਗੁਰਸਿੱਖਾਂ ਦਾ, ਬੰਦ ਬੰਦ ਕਟਾ ਤੇ ਉਹਨਾਂ ਨੇ ਗੁਰੂ ਨੂੰ ਨਹੀਂ ਛੱਡਿਆ। ਗੁਰੂ ਸਾਹਿਬ ਦੇ ਨਾਲ ਗੁਰੂ ਤੇਗ ਬਹਾਦਰ ਜੀ ਨਾਲ ਤਿੰਨ ਗੁਰਸਿੱਖ ਸ਼ਹੀਦ ਕੀਤੇ ਗਏ। ਉਹਨਾਂ ਨੂੰ ਕਿਹਾ ਸੀ ਗੁਰੂ ਨੂੰ ਛੱਡ ਦਿਓ, ਉਹ ਕਹਿੰਦੇ ਗੁਰੂ ਨੂੰ ਨਹੀਂ ਛੱਡ ਸਕਦੇ। ਕਹਿੰਦੇ ਫਿਰ ਤੁਹਾਨੂੰ ਮੌਤ, ਕਹਿੰਦੇ ਇਹ ਤਾਂ ਕੋਈ ਖਾਸ ਗੱਲ ਨਹੀਂ, ਕਿਉਂ ਗੁਰੂ ਜਾਣੇ ਗੁਰੂ ਦਾ ਕੰਮ ਜਾਣੇ। ਇੰਨਾ ਭਰੋਸਾ ਉਹਨਾਂ ਨੂੰ ਗੁਰੂ 'ਤੇ ਹੁੰਦਾ। ਸਰਬਰ ਹੰਸਾ ਛੋਟ ਨਾ ਜਾਈ, ਪ੍ਰੇਮ ਭਗਤ ਕਰ ਸਹਿਜ ਸਮਾਈ। ਉਹ ਕਹਿੰਦੇ ਪ੍ਰੇਮਾ ਭਗਤੀ ਦੁਆਰਾ ਉਹ ਸਹਿਜ ਸਮਾਈ ਦਾ ਮਤਲਬ ਉਹ ਗੁਰੂ ਰੂਪ ਹੋ ਜਾਂਦੇ ਨੇ। ਸਹਿਜ ਸਮਾਈ, ਸਹਿਜ ਕਹਿੰਦੇ ਨੇ ਚੌਥੇ ਪਦ ਨੂੰ ਤ੍ਰੈਗੁਣਾਂ ਤੋਂ ਉੱਪਰ, ਇਹ ਬੜੀ ਡੂੰਘੀ ਗੱਲ ਆ। ਸਹਿਜ ਸਮਾਈ ਜਿਹੜਾ ਸਾਡਾ ਮਨ ਜਦੋਂ ਸ਼ਬਦ 'ਚ ਸਮਾ ਕੇ ਗੁਰੂ 'ਚ ਰੂਪ, ਸ਼ਬਦ ਦੇ ਵਿੱਚ ਸਮਾ ਕੇ ਗੁਰੂ ਰੂਪ ਹੋ ਜਾਂਦਾ। ਇਹ ਪ੍ਰੇਮਾ ਭਗਤੀ, ਇੰਨਾ ਉਹਨਾਂ ਦਾ ਪ੍ਰੇਮ ਹੁੰਦਾ ਹੈ ਅਤੇ ਗੁਰੂ ਉਹਨਾਂ ਨੂੰ ਆਪਣਾ ਰੂਪ ਦੇ ਦਿੰਦਾ, ਖਾਲਸਾ ਮੇਰਾ ਰੂਪ ਹੈ ਖਾਸ। ਪ੍ਰੇਮ ਭਗਤ ਕਰ ਸਹਿਜ ਸਮਾਈ, ਸਰਬਰ ਮੈਂ ਹੰਸ ਹੰਸ ਮੈਂ ਸਾਗਰ, ਅਕਤ ਕਥਾ ਗੁਰਬਚਨੀ ਆਦਰ। ਕਹਿੰਦੇ ਹੁਣ ਸਰਬਰ ਮੈਂ ਹੰਸ ਹੰਸ ਮੈਂ ਸਾਗਰ, ਕਹਿੰਦੇ ਓਤ ਪੋਤ ਰਹਿ ਰੂਪ ਰੰਗ ਜਿਹਨੂੰ ਕਹਿੰਦੇ, ਭੈ ਪ੍ਰਗਾ ਸਾਧ ਕੇ ਸੰਗ, ਸਰਬਰ ਮੈਂ ਹੰਸ ਹੰਸ ਮੈਂ ਸਾਗਰ। ਕਹਿੰਦੇ ਹੁਣ ਗੁਰੂ ਅਤੇ ਸਿੱਖ 'ਚ ਕੋਈ ਫਰਕ ਨਹੀਂ ਰਹਿ ਗਿਆ, ਇੱਕੋ ਬੋਲੀ ਬੋਲਦੇ ਆ। ਜੋ ਗੁਰੂ ਕਹਿੰਦਾ ਉਹੀ ਸਿੱਖ ਕਹਿੰਦਾ, ਜੋ ਗੁਰੂ ਦੇ ਬਚਨ ਹੋਣਗੇ ਉਹੀ ਸਿੱਖ ਦੇ ਬਚਨ ਹੋਣਗੇ। ਦੇਖੋ ਕਿੱਡੀ ਵੱਡੀ ਗੱਲ ਮਹਾਰਾਜ ਨੇ ਇੱਥੇ ਸਾਡੇ ਨੂੰ ਕਿੰਨੀ ਵਡਿਆਈ ਦਿੱਤੀ ਹੈ ਇੱਕ ਗੁਰਸਿੱਖਾਂ ਨੂੰ ਸਾਨੂੰ। ਕਹਿੰਦੇ ਸਰਬਰ ਮੈਂ ਹੰਸ ਹੰਸ ਮੈਂ ਸਾਗਰ, ਗੁਰਸਾਗਰ ਰਤਨੀ ਭਰਪੂਰੇ। ਉਸ ਗੱਲ ਦੀ ਵਾਰ ਵਾਰ ਦੇਖੋ ਆ ਰਹੀ ਹੈ ਗੱਲ। ਹੁਣ ਕਹਿੰਦੇ ਗੁਰੂ ਜਿਹੜਾ ਉਹ ਸਾਗਰ ਹੈ, ਸਿੱਖ ਗੁਰੂ 'ਚ ਸਮਾ ਕੇ, ਜਿਹਨੂੰ ਮਹਾਰਾਜ ਕਹਿੰਦੇ ਗੁਰੂ ਸਿੱਖ, ਸਿੱਖ ਗੁਰੂ ਹੈ, ਇੱਕੋ ਗੁਰ ਉਪਦੇਸ਼ ਚਲਾਏ, ਇੱਕੋ ਉਪਦੇਸ਼ ਕਰਦੇ ਨੇ ਉਹ ਦੋਨੇ। ਇਸ ਕਰਕੇ ਮਹਾਰਾਜ ਕਹਿੰਦੇ ਸਰਬਰ ਮੈਂ ਹੰਸ ਹੰਸ ਮੈਂ ਸਾਗਰ, ਓਤ ਪੋਤ ਰਵਿਆ ਰੂਪ ਰੰਗ, ਪੈ ਪ੍ਰਗਾਸਾਦ ਕੇ ਸੰਗ। ਮਹਾਰਾਜ ਕਹਿੰਦੇ ਸਿੱਖ ਗੁਰੂ ਦਾ ਰੂਪ ਹੀ ਹੋ ਜਾਂਦਾ। ਅਕਥ ਕਥਾ ਗੁਰਬਚਨੀ ਆਦਰ, ਉਹ ਗੁਰੂ ਦੇ ਬਚਨਾਂ ਨੂੰ ਪਹਿਲ ਦਿੰਦਾ, ਆਦਰ ਸਤਿਕਾਰ ਦਿੰਦਾ ਉਹ ਅਕਥ। ਅਕਥ ਕਹਿੰਦੇ ਬ੍ਰਹਮ ਪਰਮੇਸ਼ਰ ਨੂੰ, ਕਥਾ ਉਹਦੀ ਕਥਾ ਹੀ ਕਰਦਾ, ਉਹ ਗੁਰੂ ਦੀ ਮਹਿਮਾ ਕਰੂਗਾ।
ਪਰਮਾਤਮਾ ਦੀ ਮਹਿਮਾ ਕਰੂਗਾ, ਉਹ ਕਿਸੇ ਬੰਦੇ ਦੀ ਵਡਿਆਈ ਨਹੀਂ ਕਰੂਗਾ, ਮਥਾਜੀ ਨਹੀਂ ਕਰੂਗਾ। ਕਹਿਣ ਤੋਂ ਭਾਵ ਅਸੀਂ ਬੰਦਿਆਂ ਦੀ ਵਡਿਆਈ ਕਿ ਵੀ ਤਾਂ ਬਹੁਤੀ ਕਰਦੇ ਹਾਂ ਵੀ ਸਾਨੂੰ ਉਹਨਾਂ ਤੱਕ ਲੋੜ ਹੁੰਦੀ ਹੈ ਜਦੋਂ ਅਸੀਂ ਉਹਨਾਂ ਨੂੰ ਬੜ ਕਈ ਵਾਰੀ ਐਸੇ ਵੀ ਹੁੰਦੇ ਨੇ ਉਹਨਾਂ ਨੂੰ ਕਹੀ ਜਾਣਗੇ ਜੀ ਗੁਰਮੁਖ ਪਰਿਵਾਰ, ਬੜੀ ਕਿਰਪਾ ਤੁਸੀਂ ਕਹੋ ਸੇਵਕ ਪਰਿਵਾਰ ਕਹਿ ਦਿਉ। ਚਲੋ ਗੁਰਮੁਖ ਪਰਿਵਾਰ ਤਾਂ ਉਹ ਹੁੰਦਾ ਜਿਹਨੂੰ ਗੁਰੂ ਨਾਨਕ ਦੇ ਘਰ ਨੇ ਕਿਹਾ ਰਾਗ ਰਤਨ ਪਰਿਵਾਰ ਪ੍ਰੀਆਂ, ਸ਼ਬਦ ਗਾ ਬਣਾਈਆਂ, ਜਿਹੜੇ ਸ਼ਬਦ ਦੀ ਵਿਚਾਰ ਕਰਦੇ ਨੇ ਸਾਰਾ ਪਰਿਵਾਰ ਗੁਰਮੁਖ ਬਣ ਜਾਂਦਾ। ਇਸ ਕਰਕੇ ਕਈ ਵਾਰ ਐਵੇਂ ਵਡਿਆਈ ਕਰੀ ਜਾਂਦਾ ਜੀਵ, ਜਿਹਨੂੰ ਗਿਆਨ ਹੋ ਜਾਂਦਾ ਫਿਰ ਦੂਜੇ ਦੀ ਸੋਭਾ ਨਹੀਂ ਕਰਦਾ, ਉਹ ਗੁਰੂ ਦੀ ਸੋਭਾ ਕਰਕੇ ਸੁਣਾਉਂਦਾ ਹੈ। ਇਸ ਕਰਕੇ ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਉਹ ਫਿਰ ਗੁਰੂ ਦੇ ਬਚਨਾਂ ਦਾ ਆਦਰ ਕਰਦਾ। ਗੁਰੂ ਨੇ ਉਹਨੂੰ ਸਿਖਾ ਦਿੱਤਾ ਵੀ ਜੇ ਤੁਸੀਂ ਕਿਸੇ ਦੂਜੇ ਦੀ ਸੇਵਾ ਕਰੋਗੇ ਦੁਬਧਾ ਹੈ, ਫਿਰ ਉਹ ਦੁਆਇਸ਼ ਹੈ ਗੁਰੂ ਦੇ ਹਜ਼ੂਰੀ ਕਿਸੇ ਬੰਦੇ ਦੀ ਸੋਭਾ ਨਹੀਂ ਕਰਨੀ। ਮੁਕਤ ਪਦਾਰਥ ਇਹ ਮੁਕਤ ਪਦਾਰਥ ਆ ਮਹਾਰਾਜ ਕਹਿੰਦੇ ਅਕੱਥ ਕਥਾ ਗੁਰਬਚਨੀ ਆਦਰ। ਸੁਣ ਮੰਡਲ ਇੱਕ ਜੋਗੀ ਵੈਸੇ ਨਾਰਨ ਪੁਰਖ ਕਹੋ ਕੋ ਕੈਸੇ। ਹੁਣ ਸੁਣ ਮੰਡਲ ਕਹਿੰਦੇ ਨੇ ਜਿੱਥੇ ਸਾਡਾ ਮਨ ਆਹ ਤ੍ਰੈ ਗੁਣਾਂ ਨੂੰ ਛੱਡ ਕੇ ਚਲਿਆ ਜਾਂਦਾ, ਸਰੀਰ ਤੋਂ ਉੱਪਰ ਉੱਠ ਜਾਂਦਾ, ਜਦੋਂ ਜੋਗੀ ਕਹਿੰਦੇ ਨੇ ਜੁੜੇ ਹੋਏ ਨੂੰ, ਕਹਿੰਦੇ ਜਦੋਂ ਮਨ ਸੁਣ ਮੰਡਲ 'ਚ ਜਾਂਦਾ ਇਹ ਜੋਗੀ ਬਣ ਜਾਂਦਾ। ਹੁਣ ਕਹਿੰਦੇ ਜਦੋਂ ਉਹਨੇ ਉੱਥੇ ਜਾ ਕੇ ਇਹਨੂੰ ਗਿਆਨ ਹੋਇਆ ਵੀ ਨਾਮ ਹੈ ਪੁਰਖ ਆ, ਨਾਮ ਹੈ ਨਾਰ, ਨਾਰਨ ਪੁਰਖ। ਹੁਣ ਆਹ ਜਿਹੜਾ ਖੇਲ ਹੈ ਬੜੀ ਬਰੀਕੀ ਹੈ ਗੱਲਾਂ 'ਚ, ਜਿਹੜਾ ਅੱਜ ਦਾ ਸ਼ਬਦ ਹੈ ਗੁਰੂ ਨਾਨਕ ਦੀ ਬਾਣੀ ਨੂੰ ਸਮਝਣਾ ਬਹੁਤ ਡੂੰਘਾਈ ਆ। ਆ ਇੱਕ ਸ਼ਬਦ ਨੂੰ ਕਿਤੇ ਨਾ ਸਮਝਣ ਲਈ ਸਾਰੀ ਜ਼ਿੰਦਗੀ ਲੰਘ ਜੂਗੀ, ਇੱਕ ਗੱਲ 'ਤੇ ਸਾਰੀ। ਤਾਂ ਹੀ ਮਹਾਰਾਜ ਕਹਿੰਦੇ ਨਾਨਕ ਲੇਖਾ ਇੱਕ ਗੱਲ, ਇੱਕ ਗੱਲ ਗੁਰੂ ਨਾਨਕ ਦੀ ਸਮਝਣ ਲਈ ਬਹੁਤ ਡੂੰਘੀ ਗੱਲ ਹੈ। ਹੁਣ ਇੱਥੇ ਸਾਨੂੰ ਕਹਿੰਦੇ ਸੁਣ ਮੰਡਲ ਇੱਕ ਜੋਗੀ ਬੈਠਾ। ਹੁਣ ਇੱਥੇ ਕਿਉਂਕਿ ਗੁਰੂ ਨਾਨਕ ਦੇਵ ਜੀ ਜੋਗੀਆਂ ਨੂੰ ਸਮਝਾਇਆ, ਸਿੱਧਾਂ ਨੂੰ ਸਮਝਾਇਆ, ਉਹਨਾਂ ਨੇ ਦੱਸਿਆ ਵੀ ਜੋਗੀ ਕਿਹੜਾ ਹੈ। ਜਦੋਂ ਸਾਡਾ ਮਨ ਪਰਮਾਤਮਾ ਨਾਲ ਜੁੜ ਜਾਂਦਾ, ਗੁਰੂ ਨਾਲ ਜੁੜ ਜਾਂਦਾ, ਉਹਨੂੰ ਜੋਗੀ ਕਿਹਾ। ਕਹਿੰਦੇ ਹੁਣ ਇਹ ਮਨ ਕਿੱਥੇ ਜੋਗੀ ਬਣਦਾ? ਜਦੋਂ ਇਹ ਸੁਣ ਮੰਡਲ ਜਾ ਕੇ ਬੈਠਦਾ। ਸੁਣ ਮੰਡਲ ਕਹਿੰਦੇ ਨੇ ਚੌਥੇ ਪਾਦੂ, ਤ੍ਰੈ ਗੁਣਾਂ ਤੋਂ ਉੱਪਰ। ਜਿੰਨਾ ਚਿਰ ਅਸੀਂ ਸਰੀਰ 'ਚ ਹਾਂ ਅਸੀਂ ਤ੍ਰੈ ਗੁਣਾਂ 'ਚ ਹਾਂ। ਸਰੀਰ ਤੋਂ ਉੱਪਰ ਉੱਠ ਜਾਂਦੀ ਜਦੋਂ ਸੁਰਤੀ ਸ਼ਬਦ ਨਾਲ ਜੁੜ ਜਾਂਦੀ ਆ, ਉਦੋਂ ਜੋਗੀ ਬਣ ਗਿਆ, ਉਹਨੂੰ ਜੁੜਿਆ ਹੋਇਆ ਕਹਿ ਦਿੱਤਾ। ਨਾਰ ਨਾ ਪੁਰਖ ਕਹੋ ਕੋ ਕੈਸਾ, ਉੱਥੇ ਕੋਈ ਪੁਰਖ ਨਹੀਂ ਕੋਈ ਨਾਰ ਨਹੀਂ। ਆਹ ਜਿਹੜਾ ਸਰੀਰ ਆ ਨਾ ਇਹਨੂੰ ਕੱਪੜਾ ਕਿਹਾ ਗਿਆ, ਇਹਨੂੰ ਆ ਕੇ ਮਨ ਪਹਿਨਦਾ। ਮਨ ਪੁਰਖ ਨਹੀਂ, ਮਨ ਨਾਰ ਨਹੀਂ, ਆਹ ਤਾਂ ਕੱਪੜਾ ਹੈ। ਕਿਸੇ ਨੂੰ ਪੁਰਖ ਦਾ ਕੱਪੜਾ ਪਹਿਨਾ ਤਾ, ਕਿਸੇ ਨੂੰ ਨਾਰ ਦਾ, ਖੇਲ ਬਣਾ ਤਾ ਉਹਨੇ। ਜਿਹਨੂੰ ਮਾਰ ਕਹਿੰਦੇ ਨਾਰੀ ਪੁਰਖ ਸਰਜੀਆਂ, ਇਹ ਪਰਮਾਤਮਾ ਨੇ ਖੇਲ ਬਣਾ ਤਾ, ਭਰਮ ਪਾ ਤਾ ਵੀ ਇਹ ਪੁਰਖ ਆ ਜੀ, ਮੈਂ ਨਾਰ ਹਾਂ ਜੀ। ਮਾਰ ਕਹਿੰਦੇ ਕੋਈ ਪੁਰਖ ਨਹੀਂ, ਕੋਈ ਨਾਰ ਨਹੀਂ ਇੱਥੇ, ਇਹ ਤਾਂ ਇੱਕ ਮੇਰਾ ਖੇਲ ਹੈ। ਹੁਣ ਇਹਦੇ 'ਚ ਫਿਰ ਕਈ ਫਰਕ ਵੀ ਸਮਝਦੇ ਨੇ। ਗੁਰੂ ਨਾਨਕ ਨੇ ਫਰਕ ਨਹੀਂ ਕੀਤਾ, ਪਰ ਇਹ ਗੱਲ ਨੂੰ ਸਮਝਣਾ ਹੀ ਬੜਾ ਮੁਸ਼ਕਲ ਹੈ। ਗੁਰੂ ਨਾਨਕ ਨੇ ਬਰਾਬਰਤਾ ਕਰਤੀ। ਪਹਿਲਾਂ ਕਹਿੰਦੇ ਸੀ ਬਹੁਤ ਜਾਣੀ ਦੀ ਮੱਤਾਂ, ਧਰਮ ਨਹੀਂ ਕਹਿ ਸਕਦੇ, ਉਹ ਮੱਤਾਂ ਵਾਲੇ ਕਹਿੰਦੇ ਸੀਗੇ ਇਸਤਰੀ ਜਿਹੜੀ ਹੈ ਵੀ ਇਹ ਭਗਤੀ ਨਹੀਂ ਕਰ ਸਕਦੀ, ਇਸਤਰੀ ਮੱਥੇ ਨਹੀਂ ਲਾਉਣੀ, ਇਹ ਪੈਰ ਦੀ ਜੁੱਤੀ ਹੈ, ਬਹੁਤ ਕੁਛ ਕਿਹਾ। ਗੁਰੂ ਨਾਨਕ ਨੇ ਆ ਕੇ ਬਰਾਬਰਤਾ ਦਿੱਤੀ ਹੈ, ਪਰ ਬਰਾਬਰਤਾ ਤੋਂ ਵੀ ਗਾਂਹ ਲੰਘ ਗਈਆਂ। ਬਰਾਬਰਤਾ ਦਾ ਮਤਲਬ ਹੁੰਦਾ ਦੋਨੇ ਇਹ ਬੈਠ ਕੇ ਸਮਝਣ, ਆਜ਼ਾਦੀ। ਪਰ ਅਸੀਂ ਅੱਜ ਦੋਨਾਂ ਨੇ ਨਹੀਂ ਸਮਝਿਆ, ਇਹ ਬੇਲਗਾਮ ਹੋ ਗਏ ਸਾਰੇ। ਕਿਉਂਕਿ ਕਹਿੰਦੇ ਬਰਾਬਰਤਾ ਜੀ, ਬਰਾਬਰਤਾ ਦਾ ਮਤਲਬ ਇਹ ਨਹੀਂ ਵੀ ਕਹਿੰਦੇ ਤੁਸੀਂ ਹੁਣ ਦੇਖੋ ਸੁਣ ਮੰਡਲ ਇੱਕ ਜੋਗੀ ਵੈਸਾ ਨਾਰਕ ਨਾ ਪੁਰਖ ਕਹੂ, ਕਹਿੰਦੇ ਨਾ ਤੁਸੀਂ ਪੁਰਖ ਹੋ ਨਾ ਤੁਸੀਂ ਨਾਰ ਹੋ, ਤੁਸੀਂ ਤ੍ਰੈ ਗੁਣਾਂ ਤੋਂ ਉੱਪਰ ਉੱਠ ਕੇ ਦੇਖੋ, ਐ ਮਨ ਜੋਤ ਸਰੂਪ ਆ। ਇਹ ਡੂੰਘੀ ਗੱਲ ਆ ਬੜੀ, ਇੰਨੀ ਪੰਕਤੀ ਨੂੰ ਸਮਝਣ ਲਈ ਸਾਰੀ ਜ਼ਿੰਦਗੀ ਲਾਉਣੀ ਪੈਣੀ ਆ, ਫਿਰ ਪਤਾ ਲੱਗੂ ਮੈਂ ਨਾਰੰਗ ਪੁਰਖ ਹਾਂ। ਜਿਹਨੂੰ ਕਿਹਾ ਪੁਰਖ ਮੈਂ ਨਾਰ, ਨਾਰ ਮੈਂ ਪੁਰਖਾ, ਬੁੱਝੋ ਬ੍ਰਹਮ ਗਿਆਨੀ। ਕਹਿੰਦੇ ਬੁੱਝੋ ਇਹ ਗੱਲ ਨੂੰ, ਜਿਹਨਾਂ ਨੇ ਬੁੱਝਿਆ ਉਹ ਸਾਨੂੰ ਦੱਸਦੇ ਨੇ। ਕਹਿੰਦੇ ਧੁਨ ਮੈਂ ਧਿਆਨ, ਧਿਆਨ ਮੈਂ ਜਾਣਿਆ ਗੁਰਮੁਖ ਅਕੱਥ ਕਹਾਣੀ। ਬੜੀਆਂ ਡੂੰਘੀਆਂ ਵਿਚਾਰਾਂ ਹੈ ਇਹ। ਇੰਨੀ ਜਲਦੀ ਕਿਉਂਕਿ ਸਮਾਂ ਬੜਾ ਥੋੜ੍ਹਾ ਹੁੰਦਾ, ਆਪਾਂ ਬੜਾ ਵੱਡਾ ਲਮੇਰਾ ਸ਼ਬਦ ਇਹਦੀ ਵਿਚਾਰ ਕਰਨੀ ਹੈ। ਹੁਣ ਕਹਿੰਦੇ ਵੀ ਜਿਹੜਾ ਇਹ ਉੱਪਰ ਉੱਠ ਗਿਆ ਤ੍ਰੈ ਗੁਣਾਂ ਤੋਂ, ਉਹ ਨਾ ਨਾਰ ਆ ਨਾ ਪੁਰਖ ਆ, ਉਹ ਪਰਮੇਸ਼ਰ ਜਿਹੜਾ ਪੁਰਖ ਹੈ ਉਹਦੇ ਨਾਲ ਜੁੜ ਜਾਂਦੇ, ਸੋ ਪੁਰਖ ਨਾਲ ਜੁੜ ਜਾਂਦੇ ਨੇ। ਮਹਾਰਾਜ ਕਹਿੰਦੇ ਤਿਰ ਭਵਨ ਜੋਤ ਰਹੇ ਲਿਵ ਲਾਈ ਸੁਰਨ ਨਰਨਾਥ ਸੱਚੇ ਸਰਣਾਈ। ਕਹਿੰਦੇ ਫਿਰ ਉਹਦੀ ਜੋਤ, ਤ੍ਰੈ ਭਵਨ ਜੋਤ, ਜਿਹਦੀ ਜੋਤ ਵਰਤ ਰਹੀ ਹੈ ਸਾਰੇ ਸੰਸਾਰ 'ਚ, ਉਹਨਾਂ ਦੀ ਉਹਦੇ ਨਾਲ ਲਿਵ ਜੁੜ ਗਈ। ਤ੍ਰੈ ਭਵਨ ਜੋਤ ਰਹੇ ਲਿਵ ਲਾਈ, ਉਹ ਸਦਾ ਹੀ ਪਰਮੇਸ਼ਰ ਨਾਲ ਜੁੜੇ ਰਹਿੰਦੇ ਨੇ, ਇੱਕ ਨਾਲ ਜੁੜੇ ਰਹਿੰਦੇ ਨੇ। ਕਹਿੰਦੇ ਸੁਰ ਨਰਨਾਥ ਸੱਚੇ ਸਰਣਾਈ, ਕਹਿੰਦੇ ਉਹੀ ਦੇਵਤਾ, ਉਹੀ ਨਾਥ ਆ, ਉਹੀ ਜੋਗੀ ਆ। ਦੇਖੋ ਆ ਬਾਹਰਲੇ ਪਹਿਰਾਵਿਆਂ ਦੀ ਨਹੀਂ ਗੱਲ, ਜੋਗੀ ਕੰਨ ਪੜਵਾ ਕੇ ਜੋਗੀ ਬਣ ਜਾਂਦੇ ਸੀ, ਨਾਥ ਆਪਣੇ ਆਪ ਨੂੰ ਘੁੰਮਦੇ। ਨਾਥ ਦਾ ਮਤਲਬ ਕਹਿੰਦਾ ਜਿਹੜਾ ਜੁੜਿਆ ਹੋਇਆ, ਜੋਗੀ ਦਾ ਮਤਲਬ ਜੁੜਿਆ ਹੋਇਆ। ਇਸ ਕਰਕੇ ਮਹਾਰਾਜ ਕਹਿੰਦੇ ਸੁਰ, ਸੁਰ ਕਹਿੰਦੇ ਦੇਵਤਿਆਂ ਨੂੰ, ਅਸੁਰ ਦੇਵਤੇ। ਕਹਿੰਦੇ ਸੁਰ ਨਰ
ਨਾਥ ਸੱਚੇ ਸਰਨ, ਜਿਹੜੇ ਸੱਚੇ ਪਰਮੇਸ਼ੁਰ ਨਾਲ ਜੁੜ ਗਏ ਉਹਦੀ ਸ਼ਰਨ 'ਚ ਰਹਿੰਦੇ ਨੇ, ਗੁਰੂ ਦੀ ਉਹੀ ਨਾਥ ਆ, ਉਹੀ ਯੋਗੀ, ਉਹੀ ਗੁਰਸਿੱਖ ਆ, ਉਹੀ ਸੰਤ ਆ, ਉਹੀ ਸਾਧੂ, ਉਹੀ ਭਗਤ ਆ, ਇਹ ਤਾਂ ਨੌ ਆ। ਸੋ ਮਹਾਰਾਜ ਕਿਰਪਾ ਕਰਨ, ਸੋ ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਨੇ ਇੱਥੇ ਫਿਰ ਆ ਕੇ ਸਾਡਾ ਮਨ ਉਸ ਸੱਚੇ ਦੀ ਸਰਨਾਈ, ਆਨੰਦ ਮੂਲ ਅਨਾਥ ਆਧਾਰੀ ਗੁਰਮੁਖ ਭਗਤ ਸਹਿਜ ਵਿਚਾਰੀ, ਕਹਿੰਦੇ ਉਹ ਆਨੰਦ ਦਾ ਘਰ ਉਹਨਾਂ ਨੂੰ ਲੱਭ ਜਾਂਦਾ। ਆਨੰਦ ਆਨੰਦ ਸਭ ਕੋ ਕਹੇ, ਆਨੰਦ ਗੁਰੂ ਤੇ ਜਾਣਿਆ। ਅਨਾਥ ਉਹ ਨਾਥ, ਉਹਦਾ ਕੋਈ ਆਸਰਾ ਨਹੀਂ ਹੋਰ ਜਿਸ ਮਨ ਦਾ, ਉਹਦਾ ਆਸਰਾ ਗੁਰੂ ਹੁੰਦਾ, ਉਹਦਾ ਪਰਮੇਸ਼ਰ ਹੁੰਦਾ। ਮਹਾਰਾਜ ਕਹਿੰਦੇ ਆਨੰਦ ਮੂਲ ਅਨਾਥ ਆਧਾਰੀ, ਉਹਦਾ ਆਧਾਰ ਇੱਕ ਬਣ ਗਿਆ, ਉਹ ਅਨਾਥ ਆ ਦੁਨੀਆਂ ਦੇ ਵਿੱਚ, ਉਹਦਾ ਕੋਈ ਆਸਰਾ ਨਹੀਂ। ਤੀਜੇ ਪਾਤਸ਼ਾਹ ਜਿਵੇਂ ਕਹਿੰਦੇ ਸੀ ਮੇਰਾ ਕੋਈ ਆਸਰਾ ਨਹੀਂ ਜੀ, ਉਹ ਫਿਰ ਗੁਰੂ ਆਸਰਾ ਬਣ ਗਿਆ, ਉਹਦਾ ਗੁਰੂ ਰੂਪ ਹੀ ਹੋ ਗਏ। ਗੁਰਮੁਖ ਭਗਤ ਸਹਿਜ ਵਿਚਾਰੀ, ਅਸਲ ਭਗਤੀ ਹੈ ਸਹਿਜ ਦੇ ਵਿੱਚ ਗੁਰਬਾਣੀ ਦੀ ਵਿਚਾਰ ਕਰਨੀ, ਚੌਥੇ ਪਦ ਦੇ ਵਿੱਚ ਜਾ ਕੇ। ਤਾਂ ਕਰਕੇ ਮਾਰੇ ਕਹਿੰਦੇ ਬਾਣੀ ਬਿਰਲੋ ਵਿਚਾਰ ਸੀ ਜੇ ਕੋਈ ਗੁਰਮੁਖ ਹੋਏ, ਭਗਤ ਵਛਲ ਪੈ ਕੱਟਣ ਹਾਰੇ, ਹਉਮੈ ਮਾਰ ਮਿਲੇ ਭਗਤਾਰੇ। ਉਹ ਕਹਿੰਦੇ ਭਗਤ ਵਛਲ ਭਗਤਾਂ ਦੀ ਰੱਖਿਆ ਕਰਨ ਵਾਲਾ, ਭੈ ਕੱਟਣ ਹਾਰੇ ਉਹ ਭੈ ਤੋਂ ਰਹਿਤ ਕਰ ਦਿੰਦਾ, ਉਹਨੂੰ ਕੋਈ ਭੈ ਨਹੀਂ ਰਹਿੰਦਾ। ਜਿਵੇਂ ਭਗਤ ਵਛਲ ਭਗਤਾਂ ਨੂੰ ਕੋਈ ਭੈ ਨਹੀਂ ਸੀ, ਕਹਿੰਦੇ ਤੁਹਾਨੂੰ ਮੌਤ ਦੇਖੋ, ਭਗਤਾਂ ਦਾ ਇਤਿਹਾਸ ਲੰਬੀ ਚੌੜੀ ਗੱਲ ਹੈ, ਸਮਾਂ ਸਮਾਪਤ ਆਪਣਾ ਤਕਰੀਬਨ। ਭਗਤਾਂ ਨੂੰ ਕਿਹਾ ਤੁਹਾਨੂੰ ਮਾਰ ਦਿੱਤਾ ਜਾਊਗਾ, ਉਹ ਕਹਿੰਦੇ ਕੋਈ ਗੱਲ, ਭੈ ਕੱਟਣ ਹਾਰੇ ਨਾ, ਉਹ ਜੁੜ ਗਏ ਕਿਹਨੂੰ ਜਿਹੜਾ ਭੈ ਕੱਟ ਦਿੰਦਾ। ਹਉਮੈ ਮਾਰ ਮਿਲੇ ਪੱਗ ਧਾਰੇ, ਕਹਿੰਦੇ ਉਹਨਾਂ ਦੇ ਅੰਦਰ ਹਉਮੈ ਨਹੀਂ ਸੀ, ਆਹੀ ਪ੍ਰੋਬਲਮ ਆ। ਹਉਮੈ ਮਾਰ ਜਿਹੜਾ ਆਪਣੇ ਆਪ ਨੂੰ ਖਤਮ ਕਰ ਲੈਂਦਾ, ਉਹ ਪੱਗ ਧਾਰੇ ਉਹ ਪਰਮੇਸ਼ਰ ਦੇ ਰਸਤੇ ਤੇ ਗੁਰੂ ਦੇ ਰਸਤੇ ਤੇ ਚੱਲ ਕੇ ਮਿਲ ਲੈਂਦਾ। ਪੱਗ ਧਾਰੇ ਉਹ ਮਿਲੇ, ਅਨਕ ਯਤਨ ਕਰ ਕਾਲ ਸੰਤਾਏ, ਮਰਨ ਲਿਖਾਏ ਮੰਡਲ ਮੈਂ ਆਏ। ਕਹਿੰਦੇ ਜਿੰਨੇ ਵੀ ਯਤਨ ਬੰਦਾ ਕਰ ਰਿਹਾ ਸੰਸਾਰ ਦੇ ਵਿੱਚ, ਉਹਨੂੰ ਮੌਤ ਦਾ ਡਰ ਰਹੂਗਾ, ਇੱਥੇ ਆ ਕੇ ਮੌਤ ਦਾ ਡਰ ਖਤਮ ਹੋਣਾ। ਆ ਅਵਸਥਾ ਇੱਕ ਦੱਸੀ ਹੋਈ ਜਿਹੜੀ, ਕਹਿੰਦੇ ਮਹਾਰਾਜ ਕਹਿੰਦੇ ਮਰਨ ਲਿਖਾਏ ਮੰਡਲ ਮੈਂ ਆਏ, ਮਰਨਾ ਤਾਂ ਹੈਗਾ ਹੀ ਆ, ਇੱਥੇ ਲਿਖਾ ਕੇ ਆਏ, ਪਹਿਲਾਂ ਮਰਨਾ ਲਿਖਿਆ ਜਾਂਦਾ ਫਿਰ ਆਪਾਂ ਆਏ ਹਾਂ, ਮਰਨਾ ਕਿਵੇਂ, ਇਹ ਗੁਰੂ ਨੇ ਸਿਖਾ ਦੇਣਾ। ਜਨਮ ਪਦਾਰਥ ਦੁਬਦਾ ਖੋਵੇ ਆਪ ਨਾ ਚੀਨਸ ਭਰਮ ਭਰਮ ਰੋਵੈ। ਮਹਾਰਾਜ ਕਹਿੰਦੇ ਇਹ ਜਨਮ ਤਾਂ ਮਿਲਿਆ ਸੀ ਗੁਰੂ ਨੂੰ ਮਿਲਣ ਲਈ, ਪਰਮਾਤਮਾ ਨੂੰ ਮਿਲਣ ਲਈ, ਹੁਣ ਇਹ ਦੁਬਦਾ ਦੁਬਦਾ ਦੇ ਵਿੱਚ ਖਤਮ ਕਰ ਲਿਆ। ਆਪਾਂ ਦੇਖੋ ਆਪਣੇ ਆਪਸ ਵਿੱਚ ਹੀ ਉਹ ਦੁਬਦਾ ਹੁੰਦੀ ਹੈ, ਇੱਕ ਦੂਜੇ ਨੂੰ ਦੇਖਣਾ ਨਹੀਂ ਚਾਹੁੰਦੇ, ਇਹ ਦੁਬਦਾ ਹੈ, ਕਿਉਂਕਿ ਸਾਨੂੰ ਹਰੀ ਨਹੀਂ ਮਿਲਿਆ, ਗੁਰੂ ਨਹੀਂ ਮਿਲਿਆ। ਜਦੋਂ ਗੁਰੂ ਮਿਲ ਜਾਂਦਾ ਫਿਰ ਅਸੀਂ ਕੋਈ ਦੁਬਦਾ ਕਰਦਾ ਵੀ ਸਾਨੂੰ ਕੋਈ ਮਤਲਬ ਨਹੀਂ ਹੁੰਦਾ, ਉਹ ਆਪਦਾ ਕੀਤਾ ਪਾਊ। ਜਨਮ ਪਦਾਰਥ ਅਸੀਂ ਨਹੀਂ ਹੈ।

ਕਦੇ ਸੁਣਦੇ ਨਹੀਂ ਗੇ। ਇਸ ਕਰਕੇ ਭਗਤਾਂ ਤਾਂ ਸੰਸਾਰੀਆਂ ਜੋੜ ਕਦੇ ਨਾ ਆਇਆ, ਉਹਨਾਂ ਦੀ ਇੱਕ ਨਾਲ ਪ੍ਰੀਤ ਪੈ ਗਈ ਹੈ। ਧੀਰਜ ਧਰ ਧਰਮ ਧਰਨੀ ਧਰ ਟੇਕ, ਕਹਿੰਦੇ ਉਹਨਾਂ ਦੇ ਹਿਰਦੇ ਵਿੱਚ ਧੀਰਜ ਹੁੰਦਾ ਹੈ, ਉਹ ਧਰਨੀ ਧਰ ਧਰਤੀ ਦੇ ਉੱਤੇ ਜੀਵਾਂ ਨੂੰ ਪਾਲ ਕੇ ਉਹਨਾਂ ਦੀ ਰੱਖਿਆ ਕਰਨ ਵਾਲਾ, ਉਹਦੀ ਟੇਕ ਰੱਖਦੇ ਆ ਉਹ ਜਿਹੜਾ ਸਾਰਿਆਂ ਨੂੰ ਰੱਖ ਰਿਹਾ, ਧਰਤੀ ਨੂੰ ਜਿਹੜੀ ਜਿਹਦੇ ਆਸਰੇ 'ਤੇ ਖੜੀ ਹੈ, ਆ ਬ੍ਰਹਿਮੰਡ ਜੀ ਦੇ ਆਸਰੇ 'ਤੇ ਖੜਾ ਹੈ। ਜਤ ਸਤ ਸੰਜਮ ਰਿਦੇ ਸਮਾਏ ਚੌਥੇ ਪਦ ਕੋ ਜੇ ਮਨ ਪਤੀ ਆਏ, ਕਹਿੰਦੇ ਜਤ ਸਤ ਸੰਜਮ ਕੀ ਆ, ਜੇ ਹਿਰਦੇ ਵਿੱਚ ਗੁਰੂ ਦਾ ਸ਼ਬਦ ਵਸ ਗਿਆ, ਇਹੀ ਜਤ ਆ, ਇਹੀ ਸਤ ਆ, ਇਹੀ ਸੰਜਮ ਆ, ਬਾਕੀ ਜਿੰਨੇ ਮਰਜ਼ੀ ਕਰੀ ਚੱਲੋ, ਜੇ ਹਿਰਦੇ 'ਚ ਗੁਰੂ ਦਾ ਸ਼ਬਦ ਨਹੀਂ ਵਸਿਆ। ਮਹਾਰਾਜ ਕਹਿੰਦੇ ਚੌਥੇ ਪਦ ਕੋ ਜੋ ਮਨ ਪਤੀ ਆਏ, ਕਹਿੰਦੇ ਜਦੋਂ ਮਨ ਤ੍ਰੈਗੁਣਾਂ ਤੋਂ ਉੱਪਰ ਉੱਠ ਜਾਂਦਾ, ਇਹ ਮਨ ਪ੍ਰਵਾਨ ਹੋ ਜਾਂਦਾ, ਸੱਚੇ ਨਿਰਮਲ ਮੈਲ ਨਾ ਲੱਗੇ। ਉਹ ਜੀਵ ਸੱਚੇ ਨੇ ਜਿਹੜੇ ਸੱਚ ਨਿਰੰਕਾਰ ਨਾਲ ਮਿਲ ਗਏ। ਸੱਚੇ ਨਿਰਮਲ, ਉਹ ਸੱਚ ਨਿਰਮਲ ਹੈ, ਗੁਰੂ ਨਿਰਮਲ ਹੈ, ਗੁਰੂ ਵੀ ਨਿਰਮਲ ਮਨ ਨੂੰ ਕਰ ਦਿੰਦਾ, ਸ਼ਬਦ ਦੀ ਵਿਚਾਰ ਕਰਾਂਗੇ ਮਨ ਨਿਰਮਲ ਹੋ ਜਾਂਦਾ। ਉਹਨਾਂ ਨੂੰ ਕਹਿੰਦੇ ਫਿਰ ਮੈਲ ਨਹੀਂ ਲੱਗਦੀ ਜਿਹੜੇ ਗੁਰੂ ਨਾਲ ਜੁੜ ਕੇ ਪਰਮਾਤਮਾ ਨਾਲ ਜੁੜ ਜਾਂਦੇ ਨੇ। ਗੁਰ ਕੇ ਸ਼ਬਦ ਭਰਮ ਭਉ ਭਾਗ, ਜਿਹੜੇ ਗੁਰੂ ਦੇ ਸ਼ਬਦ ਨੂੰ ਹਿਰਦੇ 'ਚ ਵਸਾ ਲੈਂਦੇ ਉੱਥੇ ਭਰਮ ਨਹੀਂ ਰਹਿ ਜਾਂਦਾ, ਨਹੀਂ ਦੁਨੀਆਂ 'ਚ ਭਰਮ ਹੀ ਭਰਮ ਆ, ਭਰਮ ਖਤਮ ਕਰਨਾ ਬਹੁਤ ਮੁਸ਼ਕਲ ਆ, ਗੁਰੂ ਤੋਂ ਬਿਨਾਂ ਭਰਮ ਨਹੀਂ ਖਤਮ ਹੁੰਦਾ। ਗੁਰ ਕੇ ਸ਼ਬਦ ਭਰਮ ਭਉ ਭਾਗ ਹੈ, ਭਉ ਭਉ ਹੁੰਦਾ ਡਰ, ਇਹ ਦੋਨੇ ਚੀਜ਼ਾਂ ਖਤਮ ਹੋ ਜਾਂਦੀਆਂ। ਸੂਰਤ ਮੂਰਤ ਆਦਿ ਅਨੂਪ ਨਾਨਕ ਜਾਚੇ ਸਾਚ ਸਰੂਪ, ਕਹਿੰਦੇ ਉਹ ਪਰਮੇਸ਼ਰ ਜਿਹੜਾ ਆਦਿ ਅਨੂਪ, ਜਿਹਨੂੰ ਬਹੁਤ ਸੋਹਣਾ ਬਿਆਨ ਨਹੀਂ ਕੀਤਾ ਜਾ ਸਕਦਾ, ਕਹਿੰਦੇ ਇੰਨਾ ਸੋਹਣਾ ਹੈ ਉਹ ਸੂਰਤ ਮੂਰਤ ਆਦਿ, ਜਿਹੜਾ ਆਦਿ ਤੋਂ ਆ, ਅਨੂਪ ਹੈ, ਸੋਹਣਾ ਹੈ, ਪਰਮੇਸ਼ਰ ਆਦਿ ਸੱਚ, ਜਵਾਬ ਸੱਚ, ਹੈ ਵੀ ਸੱਚ, ਹੁਣ ਵੀ ਹੈਗਾ। ਨਾਨਕ ਜਾਚੇ ਸਾਚ ਸਰੂਪ, ਕਹਿੰਦੇ ਮੈਂ ਉਸ ਨੂੰ ਮੰਗਦਾ, ਤੁਹਾਨੂੰ ਸਿਖਾ ਰਹੇ ਨੇ, ਤੁਸੀਂ ਬੇਨਤੀ ਕਰੋ ਗੁਰੂ ਕੋਲ ਆ ਕੇ, ਵਾਹਿਗੁਰੂ ਮੈਨੂੰ ਗੁਰੂ ਉਹਦੇ ਨਾਲ ਮਿਲਾ ਦਿੰਦਾ। ਕਹਿੰਦੇ ਜਾਚੇ, ਅਸੀਂ ਮੰਗਦੇ ਹਾਂ, ਅਸੀਂ ਉਹ ਮੰਗ ਕਰਨੀ ਹੈ ਵੀ ਇਹ ਮਨੁੱਖਾ ਜਨਮ ਮਿਲਿਆ, ਭਾਈ ਪ੍ਰਾਪਤ ਮਨੁੱਖ ਤੇ ਉਰੀਆ ਗੋਬਿੰਦ ਮਿਲਣ ਕੀ, ਇਹ ਤੇਰੀ ਵਰੀ ਆ, ਇਹ ਗੁਰੂ ਕਿਰਪਾ ਕਰ ਦਿੰਦਾ। ਫਿਰ ਜਦੋਂ ਅਸੀਂ ਇਸ ਮਾਰਗ 'ਤੇ ਚੱਲਾਂਗੇ, ਸਤਿਗੁਰੂ ਕਿਰਪਾ ਕਰਨ, ਗੁਰਬਾਣੀ ਗਾਦ ਬੋਧ ਹੈ, ਗੁਰਬਾਣੀ ਦੀ ਵਿਚਾਰ ਕਰਦਿਆਂ ਕੋਈ ਐਸਾ ਸ਼ਬਦ ਬੋਲਿਆ ਗਿਆ ਹੋਵੇ ਜੋ ਸੰਗਤ ਦੇ ਅਨੁਕੂਲ ਨਾ ਹੋਵੇ, ਸੰਗਤ 'ਤੇ ਗੁਰੂ ਬਖਸ਼ਣ ਹਾਰ ਬਖਸ਼ ਦੇਣਾ ਜੀ, ਬੁਲਾਓ ਫਤਿਹ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।